0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

0: ਆਪ ਮਹਲਾ ਪਹਿਲਾ ਗਊ ਬ੍ਰਾਹਮਣ ਕੋ ਕਰ ਲਾਓ ਗੋਬਰਧਨ ਨਾਰਾਜ ਪੋਤੇ ਦੇ ਘਾਤੇ ਜਮਾ ਲਈ ਤਨ ਮਿਲ ਸਖਾਈ ਮੰਤਰ ਪੂਜਾ ਪੜਕਦੇ ਬਸ ਸੰਯੁਕਤ ਕਪਾਈ ਛੋਟ ਲੈ ਪਖੰਡਾ ਨਾ ਲਈਏ ਜੈ ਤਰੰਦਾ
1: ਮਾਨਸ ਖਾਣੇ ਕਰੇ ਨਿਵਾਜ।

ਮੰਨਾ ਮੂਲਕ ਚੇ ਦਿਲ ਮੀਨਤ ਨਿਹਾਲੀਏ ਜੋ ਸਾਹਿਬ ਨਾਨਾ ਹਾਰੀਏ ਤੇ ਬੇਹਾ ਪਾਸਾ ਢਾਲੀ ਕਿਚਲਾ ਹੀ ਉਪਰ ਖਾਲੀਏ ਜਿਨ੍ਹਾਂ ਗੁਰਮੁਖ ਨਾਮ ਧਿਆਇਆ ਤਿਨ ਫਿਰ ਫਿਕਰ ਨਾ ਹੋਈ ਰਾਮ ਰਾਜੇ ਜਿਨ ਸਤਿਗੁਰ ਪੁਰਖ ਮਨਾਇਆ।

ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਗਾਲ ਦਿੰਦਾ ਹੈ, ਇਸ ਤਰ੍ਹਾਂ ਤਾਮ ਅਤੇ ਕ੍ਰੋਧ ਕਹਿੰਦੇ ਇਹ ਦੋਨੇ ਚੀਜ਼ਾਂ ਇਸ ਕਾਇਆ ਨੂੰ ਗਾਲ ਕੇ ਰੱਖ ਦਿੰਦੀਆਂ ਹਨ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਸਾਡਾ ਜੀਵਨ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਇਨਸਾਨ ਕ੍ਰੋਧ ਕਰਦਾ ਹੈ ਉਹ ਸੋਚ ਲਏ ਕਿ ਉਹ ਆਪਣੇ ਸਾਰੇ ਤਮਾਮ ਗੁਣਾਂ ਨੂੰ ਗਾਲਦਾ ਹੈ। ਜਿਸ ਉੱਤੇ ਅਸੀਂ ਦੂਸਰੇ ਤੇ ਕ੍ਰੋਧਿਤ ਹੁੰਦੇ ਹਾਂ ਨਾ, ਉਸਦਾ ਤਾਂ ਨੁਕਸਾਨ ਅਸੀਂ ਇਤਨਾ ਨਹੀਂ ਕਰਦੇ ਜਿਤਨਾ ਅਸੀਂ ਆਪਣਾ ਖੁਦ ਦਾ ਕਰਦੇ। ਉਸਨੂੰ ਤਾਂ ਸ਼ਾਇਦ ਅਸੀਂ ਨਾ ਗਾਲ ਸਕੀਏ, ਲੇਕਿਨ ਅਸੀਂ ਆਪਣੇ ਆਪ ਨੂੰ ਗਾਲ ਲੈਂਦੇ, ਆਪਣੇ ਅੰਦਰ ਨੂੰ ਅਸੀਂ ਗਾਲ ਲੈਂਦੇ। ਕਾਮ ਕ੍ਰੋਧ ਕਾਇਆ ਕੋ ਗਾਲ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਇਹ ਕਾਇਆ ਤੇਰੇ ਵਰਗੀ ਵਸਤੂ ਹੀ ਨਹੀਂ ਸੀ ਕੋਈ ਹੋਰ ਸ੍ਰਿਸ਼ਟੀ ਉੱਤੇ। ਪ੍ਰਥਮੇ ਤੇਰੀ ਨੀਕੀ ਜਾਤ, ਸਭ ਤੋਂ ਪਹਿਲਾਂ ਪ੍ਰਥਮੇ ਮੈਨੇ ਫਸਟ ਆਫ ਆਲ ਨੰਬਰ ਵਨ ਤੇਰੀ ਨੀਕੀ ਜਾਤ, ਤੇਰੀ ਜਾਤ ਜੋ ਹੈ ਇਹ ਹਿਊਮਨ ਫਾਰਮ ਜੋ ਹੈ ਕਹਿੰਦੇ ਸਭ ਤੋਂ ਜ਼ਿਆਦਾ ਬਿਹਤਰ ਹੈ, ਸਭ ਤੋਂ ਜ਼ਿਆਦਾ ਅੱਛੀ ਹੈ। ਦੁਤੀਆ ਤੇਰੀ ਮਨੀਏ ਪਾਂਤ, ਦੂਸਰੀ ਗੱਲ ਕਿ ਤੇਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਦੂਸਰੀਆਂ ਜਿਹੜੀਆਂ ਜੂਨਾਂ ਹਨ ਉਹਨਾਂ ਚੋਂ ਸਭ ਤੋਂ ਜ਼ਿਆਦਾ ਤੂੰ ਰਿਸਪੈਕਟਫੁਲ ਹੈ, ਤੇਰੀ ਸਭ ਤੋਂ ਜ਼ਿਆਦਾ ਇੱਜ਼ਤ ਹੈ। ਦੇਵਤੇ ਵੀ ਇਸ ਮਨੁੱਖੀ ਦੇਹੀ ਨੂੰ ਚਾਹੁੰਦੇ ਹਨ। ਕਹਿੰਦੇ ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਸਰੀ ਗੱਲ ਕਿ ਤੇਰਾ ਬਹੁਤ ਖਾਸ ਉਚੇਚਾ ਥਾਂ ਹੈ ਇਸ ਯੂਨੀਵਰਸ ਦੇ ਵਿੱਚ, ਇਸ ਰਚਨਾ ਦੇ ਵਿੱਚ। ਪਰ ਕਹਿੰਦੇ ਹਨ ਇਹ ਤਿੰਨ ਗੱਲਾਂ ਕਹਿ ਕੇ, ਨੰਬਰ ਇੱਕ ਤੇਰੀ ਹਿਊਮਨ ਫਾਰਮ ਸਭ ਤੋਂ ਜਿਹੜੀ ਉੱਚੀ ਜ਼ਾਤ ਹੈ, ਦੂਸਰੀ ਗੱਲ ਤੇਰੀ ਬਹੁਤ ਇੱਜ਼ਤ ਹੈ, ਤਾਂ ਤੈਨੂੰ ਮੰਦਰ ਆਖਿਆ ਹੈ, ਤੈਨੂੰ ਮੰਦਰ ਦਾ ਦਰਜਾ ਦਿੱਤਾ ਹੈ, ਰੱਬ ਦੀ ਸੁਹਾਗਣੀ ਦਾ ਦਰਜਾ ਦਿੱਤਾ ਹੈ, ਤੇਰਾ ਥਾਂ ਬਹੁਤ ਉੱਚਾ ਹੈ। ਦੁਤੀਆ ਤ੍ਰਿਤੀਆ ਤੇਰਾ ਸੁੰਦਰ ਥਾਨ, ਤੇਰਾ ਸਥਾਨ ਬਹੁਤ ਸੁੰਦਰ ਹੈ, ਅੱਛੇ ਢੰਗ ਨਾਲ ਰਹਿ ਸਕਦਾ ਹੈ, ਤੇਰੇ ਪਾਸ ਗਿਆਨ ਵਿਦਿਆ ਆ ਸਕਦੀ ਹੈ। ਲੇਕਿਨ ਹੁਣ ਅਗਲੀ ਗੱਲ ਸੁਣਨ ਵਾਲੀ ਹੈ। ਕਹਿੰਦੇ ਹਨ ਵਿਗੜ ਰੂਪ ਮਨ ਮੈਂ ਅਭਿਮਾਨ, ਕਹਿੰਦੇ ਮਨ ਦੇ ਵਿੱਚ ਅਭਿਮਾਨ ਹੰਕਾਰ ਈਗੋ ਦੇ ਕਾਰਨ ਤੂੰ ਸਾਰਾ ਹੀ ਆਪਣਾ ਰੂਪ ਵਿਗਾੜ ਲਿਆ ਹੈ। ਈਗੋ ਅਭਿਮਾਨ ਹੰਕਾਰ ਇੱਕ ਐਸੀ ਜ਼ਹਿਰ ਹੈ, ਕਹਿੰਦੇ ਉਸ ਜ਼ਹਿਰ ਦੇ ਨਾਲ ਤੂੰ ਆਪਣਾ ਸਾਰਾ ਰੂਪ ਵਿਗਾੜ ਲਿਆ। ਵਿਗੜ ਰੂਪ ਮਨ ਮੈਂ ਅਭਿਮਾਨ, ਤੂੰ ਅੱਜ ਤੋਂ ਬਾਅਦ ਯਾਦ ਰੱਖੋ ਸਾਨੂੰ ਆਪਣੀ ਐਜੂਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਸਫਿਸਟੀਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਜੋ ਸੋਸਾਇਟੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਵੀ ਬਿਲੋਂਗ ਟੂ ਅ ਵੈਰੀ ਹਾਈ ਸੋਸਾਇਟੀ, ਸਾਨੂੰ ਆਪਣੀ ਖੂਬਸੂਰਤੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਬਹੁਤ ਖੂਬਸੂਰਤ ਹਾਂ, ਸਾਨੂੰ ਆਪਣੀ ਇੰਟੈਲੀਜੈਂਸ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੇਰੇ ਪਾਸ ਇੰਟੈਲੀਜੈਂਸ ਬਹੁਤ ਹੈ, ਸਾਨੂੰ ਆਪਣੀ ਸਕਸੈਸ ਦਾ ਵੀ ਅਭਿਮਾਨ ਹੁੰਦਾ ਹੈ। ਕੋਈ ਮੰਨੇ ਨਾ ਮੰਨੇ ਪਰ ਉਹ ਅਭਿਮਾਨ ਜਿਹਨਾਂ ਨੂੰ ਦਿਸਦਾ ਹੈ, ਅੰਦਰ ਬੈਠਾ ਦਿਸਦਾ ਹੈ, ਐਂਡ ਇਟ ਇਜ਼ ਦ ਮੋਸਟ ਅਗਲੀ ਥਿੰਗ। ਕਹਿੰਦੇ ਹਨ ਤੂੰ ਅਤੀ ਸੁੰਦਰ ਸੀ, ਤੂੰ ਸਭ ਤੋਂ ਉੱਤਮ ਸੀ, ਸ੍ਰੇਸ਼ਟ ਸੀ, ਲੇਕਿਨ ਤੇਰੇ ਵਰਗਾ ਸੁੰਦਰ ਸਰੂਪ ਕਿਸੇ ਨੂੰ ਨਹੀਂ ਸੀ ਮਿਲਿਆ, ਲੇਕਿਨ ਵਿਗੜ ਰੂਪ ਸਾਰਾ ਤੇਰਾ ਰੂਪ ਵਿਗੜ ਗਿਆ ਹੈ, ਕਿਉਂਕਿ ਮਨ ਮੈਂ ਅਭਿਮਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਔਰ ਇਸ ਵਿਗੜੇ ਹੋਏ ਰੂਪ ਨੇ ਕਿਸੇ ਕੋਸਮੈਟਿਕ ਦੇ ਨਾਲ ਠੀਕ ਨਹੀਂ ਹੋ ਜਾਣਾ, ਕਿਸੇ ਰੰਗ ਰੁੰਗ ਲਗਾਉਣ ਦੇ ਨਾਲ ਇਸ ਰੂਪ ਨੇ ਠੀਕ ਨਹੀਂ ਹੋ ਜਾਣਾ, ਕਿਉਂਕਿ ਉਹ ਅੰਦਰੋਂ ਵਿਗੜ ਗਿਆ ਹੈ। ਔਰ ਜੋ ਅੰਦਰੋਂ ਵਿਗੜਿਆ ਹੈ ਉਸ ਦਾ ਅੰਦਰਲਾ ਜਿਹੜਾ ਕਰੂਪ ਪੁਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਰਿਫਲੈਕਟ ਕਰ ਹੀ ਜਾਣਾ ਹੈ, ਨੋ ਮੈਟਰ ਹਾਊ ਮਚ ਵੀ ਪੋਲਿਸ਼ ਅਵਰ ਸੈਲਫ, ਹਾਊ ਮਚ ਵੀ ਪੇਂਟ ਅਵਰ ਸੈਲਫ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ, ਅਭਿਮਾਨ ਜਿਸ ਨੂੰ ਕਿਸੇ ਵੀ ਗੱਲ ਦਾ ਹੈ, ਕਿਸੇ ਵੀ ਗੱਲ ਦਾ। ਕਹਿੰਦੇ ਹਨ ਉਹਦਾ ਤਾਂ ਰੂਪ ਹੀ ਵਿਗੜ ਗਿਆ ਹੈ,
ਅਤੇ ਮਹਾਰਾਜ ਜੀ ਆਖਦੇ ਨਾਨਕ ਹੋਮੇ ਰੋਗ ਬੁਰੇ, ਅਤੇ ਹੋਮੇ ਦੇ ਵਿੱਚੋਂ ਹੋਰ ਬੜੇ ਬੁਰੇ ਰੋਗ ਨਿਕਲਦੇ ਹਨ। ਹੋਮੇ ਦੀਰਘ ਰੋਗ ਹੈ, ਸਭ ਤੋਂ ਦੀਰਘ ਰੋਗ ਹੈ, ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ। ਅਤੇ ਇਹ ਜੋ ਹੈ ਸਾਡਾ ਸਾਰੇ ਦਾ ਸਾਰਾ ਖੂਬਸੂਰਤ ਰੂਪ ਜੋ ਹੈ ਉਸਨੂੰ ਅਭਿਮਾਨ ਜੋ ਹੈ ਵਿਗਾੜ ਦਿੰਦਾ ਹੈ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ। ਅੱਗੇ ਆਖਦੇ ਹਨ ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਤੇਰੇ ਆ ਗੁਣ ਸਨ। ਇੱਥੇ ਬਾਬਾ ਜੀ ਗੁਣ ਦੱਸਦੇ ਹਨ, ਇਹ ਕਾਇਆ ਤੂੰ ਬਹੁਤ ਸੋਹਣੀ ਸੀ, ਸਰੂਪ ਐਕਸਟ੍ਰੀਮਲੀ ਬਿਊਟੀਫੁਲ ਫੀਚਰਸ ਤੈਨੂੰ ਦਿੱਤੇ ਗਏ ਸਨ। ਸੁਜਾਨ, ਸੁਜਾਨ ਦਾ ਭਾਵ ਬੜੀ ਸਿਆਣੀ। ਵਿਚੱਖਣ, ਬਹੁਤ ਹੀ ਚੰਗੇ ਗੁਣਾਂ ਵਾਲੀ, ਸੋਹਣੀ ਸਰੂਪ, ਸੁਜਾਨ, ਵਿਚੱਖਣ। ਪਰਮੇਸ਼ਰ ਨੇ ਕਿਉਂਕਿ ਤੈਨੂੰ ਆਪਣੀ ਔਰਤ ਬਣਾਇਆ, ਆਪਣੀ ਦੁਲਹਨ ਬਣਾਇਆ, ਆਪਣੀ ਕਾਮਣੀ ਬਣਾਇਆ, ਇਸ ਕਰਕੇ ਤੈਨੂੰ ਉਸਨੇ ਰੱਜ ਕੇ ਸੋਹਣਾ ਬਣਾਇਆ। ਤੇਰੇ ਅੰਦਰ ਜੋ ਫੈਕਲਟੀਜ਼ ਪਾਈਆਂ ਉਹ ਕਿਸੇ ਹੋਰ ਫਾਰਮ ਚ ਹਨ ਹੀ ਨਹੀਂ। ਤੇਰੇ ਅੰਦਰ ਉਸਨੇ ਇੱਥੋਂ ਤੱਕ ਯੋਗਤਾ ਪਾਈ ਹੈ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੋ ਇਨਵਿਜ਼ਿਬਲ ਹੈ, ਜਿਸ ਨੂੰ ਕੋਈ ਨਾ ਸਮਝ ਸਕਦਾ ਹੈ ਨਾ ਪਾ ਸਕਦਾ ਹੈ, ਤੇਰੇ ਅੰਦਰ ਉਸਨੇ ਇਹ ਵੀ ਕਪੈਸਿਟੀ ਰੱਖ ਦਿੱਤੀ ਹੈ ਕਿ ਤੂੰ ਉਸਨੂੰ ਵੀ ਪਾ ਸਕਦੀ। ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਭ ਹੈ ਮੋਹੇ ਫਾਕੀ ਤੂੰ। ਕਹਿੰਦੇ ਅਤਿ ਗਰਭ ਕਰਨ ਦੇ ਨਾਲ, ਹੰਕਾਰ ਕਰਨ ਦੇ ਨਾਲ ਅਤੇ ਮੋਹ ਦੇ ਨਾਲ ਕਹਿੰਦੇ ਤੂੰ ਫਸ ਗਈ ਹੈ ਕਿਸੇ ਅਜਿਹੇ ਜਾਲ ਦੇ ਵਿੱਚ, ਤੂੰ ਆਪਣੇ ਆਪ ਨੂੰ ਨਸ਼ਟ ਕਰ ਲਿਆ ਹੈ, ਆਪਣੇ ਆਪ ਨੂੰ ਟ੍ਰੈਪ ਦੇ ਵਿੱਚ ਪਾ ਲਿਆ ਹੈ। ਹੁਣ ਅੱਗੇ ਚੱਲਦੇ ਹਨ, ਕਹਿੰਦੇ ਹਨ ਅਤ ਸੂਚੀ ਤੇਰੀ ਪਾਕਸਾਲ, ਤੇਰੀ ਰਸੋਈ ਬਹੁਤ ਹੀ ਨੀਟ ਐਂਡ ਕਲੀਨ ਹੈ। ਕਿਸੇ ਹੋਰ ਜਾਨਵਰਾਂ ਦੀ ਰਸੋਈ ਦੇਖੀਏ ਜਿਸ ਤਰ੍ਹਾਂ ਦੀਆਂ ਸਾਡੇ ਕਿਚਨਸ ਹਨ। ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਕਹਿੰਦੇ ਫਿਰ ਤੇਰੇ ਇਸ਼ਨਾਨ ਕਰਨ ਦੇ ਥਾਂ ਕਮਾਲ ਕਮਾਲ ਦੇ ਹਨ, ਪੂਜਾ ਕਰਨ ਦੇ ਵਾਸਤੇ ਤੇਰੇ ਬਿਊਟੀਫੁਲ ਮੰਦਰ ਬਣੇ ਹਨ। ਅਲੱਗ ਕਮਰੇ ਤੂੰ ਬਣਾ ਸਕਦਾ ਹੈ, ਉੱਥੇ ਜੋਤ ਜਗਾ ਸਕਦਾ ਹੈ, ਧੂਪ ਲਗਾ ਸਕਦਾ ਹੈ, ਫੁੱਲਾਂ ਦੀ ਵਰਖਾ ਕਰ ਸਕਦਾ ਹੈ। ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ, ਤੂੰ ਇਸ਼ਨਾਨ ਕਰ ਸਕਦਾ ਹੈ ਸਵੱਛ ਜਲ ਦੇ ਵਿੱਚ। ਪੂਜਾ ਤਿਲਕ ਲਾਲ, ਫਿਰ ਤੂੰ ਪੂਜਾ ਵਾਹਿਗੁਰੂ ਦੀ ਕਰ ਸਕਦਾ ਹੈ। ਤਿਲਕ ਆਦਿ ਭਾਵ ਜੋ ਵੀ ਪੂਜਾ ਕਰਨ ਦੇ ਸਾਧਨ ਹਨ ਉਹ ਸਿਰਫ ਤੂੰ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਗੱਲੀ ਗਰਬੈ ਮੁੱਖ ਗੋਵੈ ਗਿਆਨ, ਕਹਿੰਦੇ ਅਤੇ ਤੈਨੂੰ ਮੁੱਖ ਜ਼ਬਾਨ ਇਸ ਤਰ੍ਹਾਂ ਦੀ ਮਿਲੀ ਹੈ ਕਿ ਉਸ ਦੇ ਨਾਲ ਗਿਆਨ ਦੀਆਂ ਗੱਲਾਂ ਵੀ ਤੂੰ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਪਰ ਅਖੀਰ ਚ ਗੱਲ ਆਖਦੇ ਹਨ ਸਭ ਵਿਧ ਖੋਈ ਲੋਭ ਸਵਾਨ। ਕਹਿੰਦੇ ਸਾਰੀ ਦੀ ਸਾਰੀ ਵਿਧੀ, ਸਾਰੇ ਦੇ ਸਾਰੇ ਇਹ ਸ਼ੁਭ ਗੁਣ, ਬੇਸ਼ੱਕ ਤੇਰੀ ਕਿਚਨ ਬਹੁਤ ਕਮਾਲ ਦੀ ਹੈ, ਬੇਸ਼ੱਕ ਤੇਰਾ ਜੋ ਪੂਜਾ ਅਸਥਾਨ ਬਹੁਤ ਖੂਬਸੂਰਤ ਹੈ, ਬੇਸ਼ੱਕ ਤੇਰਾ ਇਸ਼ਨਾਨ ਅਸਥਾਨ ਬਹੁਤ ਹੀ ਐਕਸਪੈਂਸਿਵ ਹੈ, ਬਹੁਤ ਹੀ ਮਾਡਰਨ ਹੈ, ਬਹੁਤ ਹੀ ਕੰਫਰਟੇਬਲ ਹੈ। ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਅਦ ਬੇਸ਼ੱਕ ਤੂੰ ਬਹੁਤ ਇੰਟੈਲੀਜੈਂਟਲੀ ਕਮਿਊਨੀਕੇਟ ਕਰ ਸਕਦਾ ਹੈ, ਫਿਰ ਵੀ ਕਹਿੰਦੇ ਹਨ ਇਹ ਸਾਰੇ ਦਾ ਸਾਰਾ ਵਿਅਰਥ ਹੋ ਗਿਆ ਹੈ ਕਿਉਂਕਿ ਲੋਭ ਸਵਾਨ ਗਰੀਡ ਕੁੱਤਾ ਤੇਰੇ ਅੰਦਰ ਬੈਠਾ। ਸਵਾਨ ਯਾਨੀ ਕੁੱਤਾ, ਲੋਭ ਹੈ ਗਰੀਡ। ਕਹਿੰਦੇ ਗਰੀਡ ਇੱਕ ਐਸੀ ਚੀਜ਼ ਹੈ ਜਿਸ ਨੂੰ ਕੁੱਤੇ ਦੇ ਨਾਲ ਕੰਪੇਅਰ ਕੀਤਾ ਹੈ। ਕਹਿੰਦੇ ਤੇਰੇ ਅੰਦਰ ਤੇ ਕੁੱਤਾ ਰਹਿੰਦਾ ਹੈ, ਸਾਰੇ ਤੇਰੇ ਗੁਣ ਗਲ ਗਏ ਹਨ। ਇਹਨਾਂ ਸੁੰਦਰ ਰਸੋਈਆਂ ਦਾ, ਇਹਨਾਂ ਸੁੰਦਰ ਬਾਥਰੂਮਾਂ ਦਾ, ਸੁੰਦਰ ਪੂਜਾ ਪਾਠਾਂ ਦੇ ਕਮਰਿਆਂ ਦਾ ਕਹਿੰਦੇ ਕੋਈ ਅਰਥ ਨਾ ਹੋਇਆ ਕਿਉਂਕਿ ਇਹ ਸਾਰੇ ਦਾ ਸਾਰਾ ਫਿਰ ਅਪਵਿੱਤਰ ਹੋ ਗਿਆ, ਮੈਲਾ ਹੋ ਗਿਆ ਕਿਉਂਕਿ ਇਸ ਦੇ ਅੰਦਰ ਇੱਕ ਕੁੱਤਾ ਆਬੜਿਆ ਹੈ, ਲੋਭ ਹੈ ਕੁੱਤਾ। ਜਿਸ ਦੇ ਅੰਦਰ ਲੋਭ ਹੈ ਉਹ ਇਨਸਾਨ ਪਵਿੱਤਰ ਨਹੀਂ। ਜਿਸ ਦੇ ਅੰਦਰ ਲੋਭ ਕੁੱਤਾ ਹੈ, ਸਮਝ ਲਓ ਬਾਥਰੂਮ ਚ ਇਨਸਾਨ ਨਹੀਂ ਨਹਾ ਰਿਹਾ, ਇੱਕ ਕੁੱਤਾ ਨਹਾ ਰਿਹਾ। ਇਹੀ ਗੱਲ ਹੋਈ ਨਾ। ਜਿਸ ਇਨਸਾਨ ਦੇ ਅੰਦਰ ਗਰੀਡ
ਨਾਮ ਦਾ ਇੱਕ ਕੁੱਤਾ ਹੈ, ਸਮਝ ਲਓ ਉਸਦੀ ਰਸੋਈ ਚ ਇਨਸਾਨ ਬੈਠ ਕੇ ਨਹੀਂ ਖਾ ਰਿਹਾ, ਇੱਕ ਫਿਰ ਕੁੱਤਾ ਬੈਠ ਕੇ ਖਾ ਰਿਹਾ। ਚੋਟ ਬੜੀ ਲੱਗਦੀ ਹੈ। ਸੋ ਲੋਭ, ਗਰੀਬ, ਲਾਲਚ ਇਤਨੀ ਬੁਰੀ ਚੀਜ਼ ਹੈ। ਕਹਿੰਦੇ ਇਹਨਾਂ ਚੀਜ਼ਾਂ ਨੇ ਤੇਰੇ ਗੁਣ ਗਾਲ ਦਿੱਤੇ। ਅੱਗੇ ਚੱਲੀਏ, ਕਹਿੰਦੇ ਹਨ ਕਾਪੜ ਪਹਿਰੇ ਭੋਗੈ ਭੋਗ, ਕੱਪੜੇ ਤੂੰ ਕਮਾਲ ਕਮਾਲ ਦੇ ਵਸਤਰ ਪਹਿਨਦਾ ਹੈ, ਅਤਿਅੰਤ ਕਿਸਮ ਦੇ ਤੂੰ ਜੋ ਭੋਗ ਭੋਗਦਾ ਹੈ, ਆਚਾਰ ਕਰੈ ਸੋਭਾ ਮੈਂ ਲੋਕ। ਇਸਦਾ ਮਤਲਬ ਹੈ ਕਿ ਤੂੰ ਸੋਸ਼ਲਾਈਜ਼ ਵੀ ਕਰਦਾ ਹੈ, ਦੁਨੀਆਦਾਰੀ ਵੀ ਰੱਖਦਾ ਹੈ, ਅਤੇ ਇਸ ਤਰ੍ਹਾਂ ਦੁਨੀਆਦਾਰੀ ਰੱਖਦਾ ਹੈ ਕਿ ਖੂਬ ਅੱਛੀ ਤਰ੍ਹਾਂ ਮੈਨਰਿਜ਼ਮ ਦੇ ਨਾਲ, ਮੈਨਰਸ ਦੇ ਨਾਲ ਤੂੰ ਲੋਕਾਂ ਦੇ ਸਾਹਮਣੇ ਅਪੀਅਰ ਹੁੰਦਾ ਹੈ, ਜਿਸ ਕਰਕੇ ਤੇਰੀ ਸ਼ੋਭਾ ਵੀ ਹੁੰਦੀ ਹੈ। ਸੋਫਿਸਟੀਕੇਸ਼ਨ, ਐਲੀਗੈਂਸ ਐਂਡ ਮੈਨਰਿਜ਼ਮ ਇਤਆਦ ਦੇ ਨਾਲ ਤੂੰ ਆਪਣੇ ਆਪ ਨੂੰ ਬਹੁਤ ਜੋ ਹੈ ਸਿਵਲਾਈਜ਼ਡ ਸਮਝਦਾ ਹੈ, ਆਚਾਰ ਕਰੈ ਸੋਭਾ ਮੈਂ ਲੋਕ, ਅਤੇ ਲੋਕਾਂ ਦੇ ਵਿੱਚ ਤੂੰ ਸੋਭਾ ਵੀ ਖੱਟਦਾ ਹੈ ਕਿ ਤੂੰ ਬਹੁਤ ਹੀ ਜ਼ਿਆਦਾ ਪੋਲਿਸ਼ਡ ਹੈ, ਰਿਫਾਈਨਡ ਹੈ, ਸੋਫਿਸਟੀਕੇਟਡ ਹੈ। ਪਰ ਕਹਿੰਦੇ ਹਨ ਆਚਾਰ ਕਰੇ ਸੋਭਾ ਮੈਂ ਲੋਕ, ਚੋਆ ਚੰਦਨ ਬਹੁਤ ਵਿਸਥਾਰ। ਕਹਿੰਦੇ ਬਹੁਤ ਖੂਬਸੂਰਤ ਪਰਫਿਊਮ, ਸੈਂਟ, ਚੋਆ ਚੰਦਨ ਇਤਆਦ ਲਾ ਕੇ ਤੂੰ ਆਪਣੇ ਆਪ ਨੂੰ ਬਹੁਤ ਸੁਗੰਧਿਤ ਵੀ ਰੱਖਦਾ ਹੈ। ਲੇਕਿਨ ਕਹਿੰਦੇ ਹਨ ਸੰਗੀ ਖੋਟਾ ਕ੍ਰੋਧ ਚੰਡਾਲ, ਕਹਿੰਦੇ ਤੇਰੇ ਅੰਦਰ ਇੱਕ ਚੰਡਾਲ ਰਹਿੰਦਾ ਹੈ, ਸੰਗੀ ਤੇਰਾ ਸੰਗੀ ਹੈ, ਤੇਰਾ ਸਾਥੀ ਹੈ, ਇੱਕ ਚੰਡਾਲ। ਉਹ ਚੰਡਾਲ ਕੌਣ ਹੈ? ਕ੍ਰੋਧ। ਕਹਿੰਦੇ ਸੁੰਦਰ ਵਸਤਰ ਪਹਿਨਣ ਦਾ, ਸੁਗੰਧੀਆਂ ਲਗਾਉਣ ਦਾ, ਅਤੇ ਸੋਫਿਸਟੀਕੇਸ਼ਨ ਦਾ, ਮੈਨਰਿਜ਼ਮ ਦਾ ਅਰਥ ਕੀ ਹੋਇਆ ਜੇ ਤੇਰੇ ਅੰਦਰ ਤੇ ਇੱਕ ਚੰਡਾਲ ਰਹਿੰਦਾ ਹੈ ਜਿਸਦਾ ਨਾਮ ਹੈ ਕ੍ਰੋਧ? ਉਸਨੇ ਤੇਰੇ ਸਾਰੇ ਇਹ ਬਾਹਰਲੇ ਸ਼ੁਭ ਗੁਣ ਜੋ ਹਨ ਉਹ ਚੰਡਾਲ ਨੇ। ਸੋ ਦੇਖਣ ਨੂੰ ਭਾਵੇਂ ਇਨਸਾਨ ਬਹੁਤ ਖੂਬਸੂਰਤ ਕੱਪੜਿਆਂ ਦੇ ਵਿੱਚ ਲਪੇਟਿਆ ਹੋਵੇ, ਉਸਨੂੰ ਬਹੁਤ ਹੀ ਅੱਛੀ ਲੈਂਗੁਏਜ ਬੋਲਣੀ ਆਉਂਦੀ ਹੋਵੇ, ਬਹੁਤ ਹੀ ਮੈਨਰਿਜ਼ਮ ਹੋਵੇ, ਪਰ ਇਹ ਕੀ ਪਤਾ ਇਨ ਰਿਐਲਿਟੀ ਚ ਉਹ ਚੰਡਾਲ ਹੈ, ਕਿਉਂਕਿ ਉਹਦੇ ਅੰਦਰ ਕ੍ਰੋਧ ਬਹੁਤ ਹੈ। ਇਹ ਤੇ ਉਦੋਂ ਹੀ ਪਤਾ ਲੱਗਣਾ ਨਾ ਜਦੋਂ ਉਸਦਾ ਕ੍ਰੋਧ ਸਾਹਮਣੇ ਆਉਣਾ ਹੈ। ਜਦੋਂ ਉਸਦਾ ਕ੍ਰੋਧ ਪ੍ਰਗਟ ਹੋਇਆ ਉਦੋਂ ਸਮਝ ਲਓ ਇਹ ਪੋਲਿਸ਼ ਨਹੀਂ ਹੈ, ਰਿਫਾਈਨ ਨਹੀਂ ਹੈ, ਸਿਵਲਾਈਜ਼ ਨਹੀਂ ਹੈ, ਐਜੂਕੇਟਡ ਨਹੀਂ ਹੈ, ਸੋਫਿਸਟੀਕੇਟਡ ਨਹੀਂ ਹੈ, ਇਹ ਤੇ ਚੰਡਾਲ ਹੈ, ਚੰਡਾਲ। ਅਗਲੀ ਲਾਈਨ, ਅਵਰ ਜੋਨ ਤੇਰੀ ਪਨਿਹਾਰੀ, ਸਾਰੀਆਂ ਜੋਨਾਂ ਨੂੰ ਤੂੰ ਬੜੇ ਅੱਛੇ ਢੰਗ ਦੇ ਨਾਲ ਆਪਣੇ ਕਾਬੂ ਚ ਕਰ ਸਕਦਾ ਹੈ। ਹਾਥੀਆਂ ਨੂੰ, ਸ਼ੇਰਾਂ ਨੂੰ, ਸੱਪਾਂ ਨੂੰ, ਜੋ ਇਨਸਾਨ ਉਹਨਾਂ ਤੋਂ ਖੇਡਾਂ ਖਿਡਾਉਂਦੇ ਹਨ, ਨਚਾਉਂਦੇ ਹਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ ਦੇ ਵਿੱਚ ਤੇਰੀ ਸਰਦਾਰੀ ਚੱਲਦੀ ਹੈ, ਇੱਥੋਂ ਦੀ ਸਾਰੀ ਵੈਲਥ ਜੋ ਹੈ ਉਹ ਤੂੰ ਆਪਣੇ ਕਬਜ਼ੇ ਚ ਕਰ ਸਕਦਾ ਹੈ। ਕੀਤੀ ਪਈ ਹੈ ਨਾ, ਆਇਲ, ਡਾਇਮੰਡਸ, ਗੋਲਡ, ਸਿਲਵਰ ਇਤਆਦ, ਜੋ ਵੀ ਵੈਲਥ ਹੈ ਇਸ ਪਲੈਨਟ ਦੀ ਉਹ ਅੱਜ ਇਨਸਾਨ ਦੇ ਹੱਥ ਦੇ ਵਿੱਚ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਸੋਇਨਾ ਰੂਪਾ ਤੁਝ ਪੈਦਾਨ। ਕਹਿੰਦੇ ਇਹ ਸੋਇਨਾ ਅਤੇ ਰੁਪਈਆ ਇਹ ਸਭ ਕੁਛ ਤੇਰੇ ਪਾਸ ਹੈ, ਲੇਕਿਨ ਇਤਨਾ ਕੁਛ, ਇਤਨੀ ਕੈਪੈਸਿਟੀ, ਇਤਨਾ ਕੇਪੇਬਲ ਹੋਣ ਦੇ ਬਾਵਜੂਦ ਵੀ ਸਭ ਵਿਧ ਖੋਈ। ਸੋਇਨਾ ਰੂਪਾ ਤੁਝ ਪੈਦਾਮ, ਸੀਲ ਵਿਗਾਰਿਓ ਤੇਰਾ ਕਾਮ। ਜਿਹੜੀ ਬੁਰੀ ਦ੍ਰਿਸ਼ਟੀ ਹੈ, ਬੁਰੀ ਨਿਗਾਹ ਹੈ, ਵਾਸ਼ਨਾ ਵਾਲੀ ਨਿਗਾਹ ਹੈ, ਵਾਸ਼ਨਾ ਵਾਲਾ ਮਨ ਹੈ, ਕਾਮ ਵਾਲੀ ਜੋ ਸੋਚ ਹੈ, ਹਰ ਵੇਲੇ ਕਾਮ ਹੀ ਕਾਮ ਸੋਚਦਾ ਹੈ। ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ, ਪਰ ਉਹ ਹਰ ਵੇਲੇ ਤਾਂ ਨਹੀਂ ਸੋਚਦੇ। ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ, ਪਰ ਉਹ ਕਾਮ ਦੇ ਮੈਗਜ਼ੀਨ ਤਾਂ ਨਹੀਂ ਦੇਖਦੇ। ਕਾਮ ਤੇ ਸਾਰੀ ਕਾਇਨਾਤ ਦੇ ਵਿੱਚ ਹੈ, ਫੁੱਲਾਂ ਦੇ ਵਿੱਚ ਵੀ ਹੈ, ਪਰ ਉਹ ਉਸ ਦੀਆਂ ਪਿਕਚਰਾਂ ਤਾਂ ਨਹੀਂ ਬਣਾਉਂਦੇ। ਪਰ ਅੱਜ ਦੀ ਸਾਡੀ ਸਾਰੀ ਬਿਜ਼ਨਸ ਇੰਡਸਟਰੀ ਜਿੰਨੀ ਦੇਰ ਤੱਕ ਕਾਮ ਨੂੰ ਵਿੱਚ ਇਨਵੋਲਵ ਨਾ ਕੀਤਾ ਜਾਏ ਉਤਨੀ ਦੇਰ ਤੱਕ ਉਹ ਚੱਲਦੀ ਨਹੀਂ ਹੈ। ਕਹਿੰਦੇ ਇਹ ਸਾਰੇ ਗੁਣ ਹੋਣ ਦੇ ਬਾਵਜੂਦ ਕਹਿੰਦੇ ਸੀਲ ਵਿਗਾਰਿਓ ਤੇਰਾ ਕਾਮ। ਕਹਿੰਦੇ ਸੀਲ ਨੇ ਤੇਰਾ ਸਾਰਾ ਹੀ ਕੰਮ ਵਿਗਾੜ ਦਿੱਤਾ ਹੈ, ਤੇਰੇ ਸਾਰੇ ਗੁਣ ਗਾਲ ਦਿੱਤੇ ਹਨ।
तेरे अंदर पवित्रता नहीं है, तेरे अंदर का पता नहीं है, उस दी इंटेंशन की हैं, तू हर वेले कैच देखता है। आखिर दे विच एथों तक महाराज जी ने बयान किया है कि इस तरह असी अपनी इस सुंदर काया नू जो मंदिर सी दुर्लभ सी रब की कामनी सी सरोवर सी कहते हैं असी उसनू लोभ दे नाल हंकार दे नाल क्रोध चंडाल दे नाल अते कामी सुभा दे नाल कहते हैं असी उसनू तबाह कर लिया, तबाह कर लिया। बाबा जी असी तो तबाह कर लिया है, हुण इसनू ठीक करन

ਵੀ ਕੋਈ ਢੰਗ ਦੱਸੋ। ਉਹ ਕਹਿੰਦੇ ਇੱਕ ਹੀ ਹੈ। ਅਖੀਰ ਚ ਉਸਦਾ ਜਵਾਬ ਦਿੰਦੇ ਹਨ, ਕਹਿੰਦੇ ਹਨ ਕਹੋ ਨਾਨਕ ਸਫਲ ਉਹ ਕਾਇਆ, ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ, ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਸਾਧੂ ਦੀ ਸੰਗਤ ਜਿਸ ਨੂੰ ਹੋ ਗਈ, ਉਸ ਸਾਧੂ ਨੇ ਕਿਉਂਕਿ ਆਪਣੀ ਕਾਇਆ ਨੂੰ ਸਾਧਿਆ ਹੈ, ਇਸ ਨੂੰ ਸਹੀ ਕਰ ਲਿਆ ਹੈ, ਇਸ ਨੂੰ ਹੀਲ ਕਰ ਲਿਆ ਹੈ, ਇਸ ਦੇ ਅੰਦਰਲੇ ਤਮਾਮ ਉਹ ਅਵਗੁਣ ਉਸਨੇ ਤਬਦੀਲ ਕਰ ਲਏ ਹਨ, ਉਸ ਦੀ ਸੰਗਤ ਤੁਹਾਨੂੰ ਜੀਣਾ ਸਿਖਾਏਗੀ। ਸਾਧ ਸੰਗ ਮਿਲ ਹਰ ਰਸ ਪਾਇਆ, ਸਾਧੂ ਦੀ ਸੰਗਤ ਦੇ ਵਿੱਚ ਮਿਲ ਕੇ ਕਹਿੰਦੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਇਹ ਗਲਤ ਰਸ ਛੋੜੋਗੇ ਅਤੇ ਵਾਹਿਗੁਰੂ ਦਾ ਰਸ ਜਦੋਂ ਆਪਣੇ ਅੰਦਰ ਪਾਓਗੇ, ਵਾਹਿਗੁਰੂ ਦੇ ਰਸ ਨੇ ਇਸ ਕਾਇਆ ਨੂੰ, ਗਲੀ ਹੋਈ ਕਾਇਆ ਨੂੰ ਹੀਲ ਕਰਨਾ ਸ਼ੁਰੂ ਕਰ ਦੇਣਾ ਹੈ। ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ, ਕਹਿੰਦੇ ਉਹੀ ਕਾਇਆ ਜਿਹੜੀ ਹੈ ਦੁਬਾਰਾ ਸਫਲੀ ਹੁੰਦੀ ਹੈ ਜਿਸ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਏ। ਤੋ ਅੱਜ ਦਾ ਕੀਰਤਨ ਇੱਥੇ ਸਮਾਪਤ ਹੈ, ਕਿਉਂਕਿ ਸਮਾਂ ਸਮਾਪਤ ਹੈ। ਆਪ ਜੀ ਨੇ ਹੁਣ ਤੱਕ ਦੇ ਜੋ ਕੀਰਤਨਾਂ ਦੇ ਵਿੱਚ ਵਿਚਾਰ ਸੁਣੀ ਹੈ ਸਰੀਰ ਦੇ ਸੰਬੰਧ ਦੇ ਵਿੱਚ, ਉਸ ਦੇ ਵਿੱਚ ਦੋਨੇ ਪਹਿਲੂ ਆਪ ਜੀ ਦੇ ਸਾਹਮਣੇ ਰੱਖੇ ਹਨ। ਇੱਕ ਪਹਿਲੂ ਤੋਂ ਜੋ ਇਸਦੀ ਅਸਲੀਅਤ ਹੈ, ਦੁਰਲੱਭ ਹੈ, ਮੰਦਰ ਹੈ, ਸਰੋਵਰ ਹੈ, ਰੱਬ ਦੀ ਕਾਮਣੀ ਹੈ। ਪਰ ਦੂਸਰਾ ਪਹਿਲੂ, ਅਗਰ ਅਸੀਂ ਆਪਣੇ ਅੰਦਰ ਆ ਤਮਾਮ ਜੋ ਅਵਗੁਣ ਹਨ, ਕਾਮ, ਕ੍ਰੋਧ, ਲੋਭ, ਲਾਲਚ, ਹੰਕਾਰ ਇਤਆਦਿ ਰੱਖਦੇ ਹਾਂ, ਤੇ ਫਿਰ ਇਸ ਕਾਇਆ ਨੂੰ ਮਹਾਰਾਜ ਜੀ ਕਹਿੰਦੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ, ਫਿਰ ਤੇਰੇ ਸਾਰੇ ਗੁਣ ਗਲ ਗਏ ਹਨ। ਔਰ ਗਲੀ ਹੋਈ ਕਾਇਆ, ਤਮਾਮ ਕਾਇਆ ਗਲੀਆਂ ਪਈਆਂ ਹਨ, ਇਸੇ ਕਰਕੇ ਇੱਕ ਦੂਸਰੇ ਤੋਂ ਕਿਸੇ ਨੂੰ ਕੋਈ ਖਾਸ ਖੁਸ਼ੀ ਜਾਂ ਆਨੰਦ ਨਹੀਂ ਪ੍ਰਾਪਤ ਹੋ ਰਿਹਾ। ਗਲੇ ਹੋਏ ਤੋਂ ਕਿਸੇ ਨੂੰ ਕੀ ਕੁਛ ਮਿਲ ਸਕਦਾ ਹੈ, ਕੀ ਆਨੰਦ ਪ੍ਰਾਪਤ ਹੋ ਸਕਦਾ ਹੈ। ਭੁੱਲ ਚੁੱਕ ਦੀ ਖਿਮਾ ਆਪਣੀ ਕਾਇਆ ਨੂੰ ਸਾਧੂ ਦੀ ਸੰਗਤ ਦੇ ਦੁਆਰਾ ਹਰੀ

ਲੋੜੇ ਚੰਗਾ ਆਪਣਾ ਤਰਫ ਨੂੰ ਨਹੀਂ ਸਦਾਈਏ, ਜੇ ਜਵਾਨ ਪਰਾਰੇ ਦਰਵੇਸ਼ ਆਈਏ।

सच पाया जिनके हृदय कत रसाया मूर्ख था जाने।

ਆਉਂ ਸਾਡੀ ਤਾਂ ਨੀਂਦ ਜਾਗਣ ਨੂੰ ਜਾਪਦਾ ਹੈ ਦਿਨ ਮੰਗਾਂ।

ਕਲਗੀ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਦਾ ਪਵਿੱਤਰ ਫੁਰਮਾਨ ਇਨਸਾਨ ਨੂੰ ਮੌਤ ਦੇ ਡਰ ਚੋਂ ਬਾਹਰ ਕੱਢਣ ਵਾਲਾ, ਕਾਲ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਸਰਬ ਸੰਸਾਰ ਮੌਤ ਪਾਸੋਂ ਡਰ ਰਿਹਾ, ਅੰਦਰ ਇਨਸਾਨ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਨਾ, ਤੇ ਉਸ ਨੂੰ ਇਹ ਦੱਸ ਦਿੱਤਾ ਜਾਵੇ ਵੀ ਤੇਰੀ ਮੌਤ ਹੋਣ ਵਾਲੀ ਏ, ਉਹ ਭੈਭੀਤ ਹੋ ਜਾਂਦਾ, ਡਰ ਜਾਂਦਾ। ਮੇਰੀ ਮੌਤ ਹੋਣ ਵਾਲੀ, ਭੈਭੀਤ ਹੋ ਜਾਂਦਾ, ਉਹ ਵੀ ਮਰਨਾ ਨਹੀਂ ਚਾਹੁੰਦਾ। ਹਾਲਾਂਕਿ ਸੁਖ ਆਰਾਮ ਜ਼ਿੰਦਗੀ ਦੇ ਐਸ਼ ਸਭ ਕੁਝ ਇਸਨੇ ਕਰ ਵੇਖੇ ਨੇ, ਅੰਤਲਾ ਪੜਾ ਆ ਚੁੱਕਾ, ਪਰ ਅਜੇ ਵੀ ਇਸ ਨੂੰ ਪ੍ਰਵਾਨ ਨਹੀਂ ਹੈ ਵੀ ਮੈਂ ਸੰਸਾਰ ਵਿੱਚੋਂ ਚਲਾ ਜਾਵਾਂ, ਮੌਤ ਮੈਨੂੰ ਆ ਜਾਵੇ। ਨਹੀਂ, ਕੋਈ ਵੀ ਵਿਅਕਤੀ ਇਵਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਰਹਿਣ ਵਾਲੇ, ਸਤਿਗੁਰ ਦੀ ਗੋਦ ਵਿਚ ਪਲਣ ਵਾਲੇ, ਸਿੱਖ ਇਤਿਹਾਸ ਦੀਆਂ ਮਜ਼ਬੂਤ ਦਲੀਲਾਂ ਨੇ ਲਿਖਿਆ ਵੀ ਪੈਂਦੇ ਖਾਨ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀ ਪਾਲਿਆ, ਬੜੀ ਪਾਲਣਾ ਪੋਸਣਾ ਕੀਤੀ, ਪੁੱਤਰਾਂ ਤੋਂ ਵੱਧ ਕੇ ਪਾਲਣਾ ਪੋਸਣਾ ਕੀਤੀ। ਸੱਤ ਸੱਤ ਮੱਝਾਂ ਦਾ ਦੁੱਧ ਕੱਲੇ ਨੂੰ ਚੁੰਘਾ ਦਿਆ ਕਰਨਾ, ਦੁੱਧ ਪਿਆ ਪਿਆ ਕੇ ਤੇ ਫਿਰ ਦਾਉ ਪੇਚ ਦੱਸਣੇ, ਕੁਸਤੀਆਂ ਦੱਸਣੀਆਂ, ਲੜਨਾ ਦੱਸਣਾ, ਬ੍ਰਹਮ ਵਿਦਿਆ ਦੇ ਅੰਦਰ ਪ੍ਰਵਾਨ ਕਰਨਾ, ਹਰੇਕ ਵਿਦਿਆ ਦੇ ਕੇ ਨਿਪੁੰਨ ਕਰ ਦਿੱਤਾ ਪੈਂਦੇ ਖਾਨ, ਕਿਸੇ ਵਿਦਿਆ ਤੋਂ ਵਾਂਝਾ ਨਾ ਰਹਿਣ ਦਿੱਤਾ। ਪੁੱਤਰਾਂ ਨਾਲੋਂ ਵੱਧ ਕੇ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦਿੱਤਾ। ਬੜਾ ਸਰੀਰ ਬਲੀ ਹੈ। ਕਰਤਾਰਪੁਰ ਦੀ ਯੁੱਧ ਦੇ ਅੰਦਰ ਲਿਖਿਆ ਹੈ ਬਈ ਜਿਸ ਘੋੜੇ ਦੇ ਥੱਲੇ ਵੜ ਜਾਂਦਾ ਉਸ ਘੋੜੇ ਨੂੰ ਦੋਹਾਂ ਬਾਹਾਂ ਨਾਲ ਚੁੱਕ ਕੇ ਸਵਾਰ ਸਮੇਤ ਚੁੱਕ ਕੇ ਥੱਲੇ ਮਾਰਦਾ ਸੀ, ਤੇ ਜਿਹੜਾ ਘੋੜਾ ਇੱਕ ਵਾਰੀ ਇਸ ਦੇ ਹੱਥ ਚੋਂ ਪਛਾੜਿਆ ਹੋਇਆ ਥੱਲੇ ਗਿਰ ਜਾਂਦਾ ਉਹਦੀ ਗਰਦਨ ਟੁੱਟ ਜਾਂਦੀ, ਮੁੜ ਕੇ ਜੀਵਤ ਨਾ ਰਹਿ ਪਾਉਂਦਾ, ਤੇ ਸਵਾਰ ਵੀ

ਉਸ ਦੀ ਵੀ ਗਲੇ ਦੀ ਘੰਟੀ ਜਿਹੜੀ ਹੈ ਟੁੱਟ ਜਾਂਦੀ। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਨੈ ਕਰਨ ਲੱਗਾ, ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ, ਮੇਰੀ ਪਾਲਣਾ ਪੋਸਣਾ ਕੀਤੀ ਹੈ, ਆਪ ਜੀ ਨੂੰ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ, ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ। ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ, ਖੁਦਾ ਦੇ ਨਾਲ ਜੁੜੋ, ਖੁਦਾ ਪ੍ਰਸਤੀ ਹੋਵੋ, ਰੱਬ ਨੂੰ ਮੰਨੋ। ਮਹਾਰਾਜ ਮੇਰਾ ਚਿੱਤ ਜਿਹੜਾ ਹੈ ਰੱਬ ਦੇ ਅੰਦਰ ਨਹੀਂ ਜੁੜਦਾ, ਰੱਬੁਲ ਰਹਿਮਾਨ ਰਹੀਮ ਅੰਦਰ ਨਹੀਂ ਜੁੜਦਾ, ਕਹਿੰਦਾ ਤੇ ਮਨ ਜਿਹੜਾ ਹੈ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਦੇ ਖਾਂ ਤੂੰ ਬਣਿਆ ਕੀ ਫਿਰਨਾ, ਬੜਾ ਬੜੀ ਬਣਿਆ ਫਿਰਨਾ, ਆਪਣੇ ਆਪ ਨੂੰ ਬੜਾ ਯੋਧਾ ਬਣਿਆ ਫਿਰਨਾ, ਤੇਰੀ ਤੇ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਫਿਰ ਵੇਖਾਂਗੇ ਵੀ ਤੇਰਾ ਰੱਬ ਵਿੱਚ ਚਿੱਤ ਜੁੜਦਾ ਜਾਂ ਨਹੀਂ ਜੁੜਦਾ। ਮੌਤ ਦਾ ਨਾਮ ਸੁਣ ਕੇ ਭੈਭੀਤ ਹੋ ਗਿਆ, ਮਹਾਰਾਜ ਮੇਰੀ 7 ਦਿਨ ਚ ਮੌਤ ਹੋ ਜਾਣੀ। ਹਾਂ ਪੈਂਦੇ ਖਾਂ ਮੈਨੂੰ ਵੀ ਅਫਸੋਸ ਹੈ ਵੀ ਮੈਂ ਤੈਨੂੰ ਪੁੱਤਰਾਂ ਤਰ੍ਹਾਂ ਪਾਲਿਆ, ਪਰ ਤੇਰਾ ਮੈਂ ਚੇਨ ਪੜ ਗਿਆ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ। ਬਸ ਭੈਭੀਤ ਹੋ ਗਿਆ, ਘਰ ਚਲਾ ਗਿਆ, ਮੌਤ ਦਾ ਡਰ ਖਾਈ ਜਾ ਰਿਹਾ, ਦਿਨ ਰਾਤ ਚਿੰਤਾ ਲੱਗ ਗਈ। ਇੱਕ ਦਿਨ ਗਿਆ, ਖਾਣਾ ਪਾਣੀ ਛੱਡ ਦਿੱਤਾ ਵੀ ਮੇਰਾ ਇਹ ਸਰੀਰ ਕਿਸ ਕੰਮ ਆਇਆ, ਜੇ ਹੁਣੇ ਮੌਤ ਹੋ ਗਈ ਮੈਂ ਤੇ ਆਪਣੀ ਤਮੰਨਾ ਪੂਰੀ ਨਾ ਕਰ ਸਕਿਆ, ਮੇਰੀਆਂ ਇੱਛਾਵਾਂ ਮਨ ਦੀਆਂ ਵਿੱਚੇ ਰਹਿ ਗਈਆਂ। ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰੇ, 3 ਦਿਨ ਗੁਜ਼ਰੇ, ਗੁਜ਼ਰਦੇ ਚਲੇ ਗਏ, ਚਿੰਤਾਤਰ ਹੋ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਸਰੀਰ ਖੀਨ ਹੁੰਦਾ ਜਾ ਰਿਹਾ, ਆਤਮਾ ਕਮਜ਼ੋਰ ਪੈ ਗਈ, ਜ਼ਮੀਰ ਜਿਹੜੀ ਹੈ ਮੰਨ ਨਹੀਂ ਰਹੀ ਕਿਸੇ ਚੀਜ਼ ਨੂੰ, ਨਾ ਗੁਰੂ ਕੇ ਦਰ ਜਾ ਰਿਹਾ, ਨਾ ਕਿਸੇ ਧੀ ਪੁੱਤਰ ਨੂੰ ਪਿਆਰ ਕਰ ਰਿਹਾ, ਨਾ ਸੱਜਣ ਮਿੱਤਰ ਨੂੰ ਕਿਸੇ ਨੂੰ ਬੁਲਾ ਰਿਹਾ, ਅਲੱਗ ਜਿਹਾ ਬਹਿ ਗਿਆ, ਇਕਲਵਾਂਝੇ ਹੋ ਕੇ ਬਹਿ ਗਏ ਨਾ, ਨਵੇਕਲਾ ਸੋਚੀ ਜਾ ਰਿਹਾ। ਤੇ ਲਿਖਿਆ ਇਤਿਹਾਸ ਅੰਦਰ ਵੀ ਇਤਨਾ ਬਲੀ ਜਿਹੜਾ ਹੈ 7 ਦਿਨ ਇਤਨਾ ਕਮਜ਼ੋਰ ਹੋ ਗਿਆ, 7 ਦਿਨ ਦੇ ਅੰਦਰ ਇਤਨਾ ਕਮਜ਼ੋਰ ਹੋ ਗਿਆ, 6 ਦਿਨ ਬਤੀਤੇ, 7ਵਾਂ ਦਿਨ ਹੋਇਆ ਤੇ ਅੱਖਾਂ ਚ ਵਾਂਸੂ ਜਾਣ ਲੱਗ ਗਏ ਵੀ ਅੱਜ ਮੌਤ ਹੋ ਜਾਣੀ, ਮੌਤ ਨੂੰ ਡੀਕਣ ਲੱਗਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਤਰਕਾਲਾਂ ਪੈ ਗਈਆਂ, ਸ਼ਾਮ ਨੂੰ ਮੌਤ ਨਾ ਹੋਈ, 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਮੌਤ ਨਾ ਹੋਈ। ਪਰ ਹੈ ਭੀਤ ਵੀ ਸ਼ਾਇਦ ਅੱਜ 7 ਦੀ ਰਾਤ ਨੂੰ ਮੌਤ ਹੋ ਜਾਏਗੀ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ, ਗੁਰੂ ਨੇ ਵਾਕ ਜੇ ਕਹਿ ਦਿੱਤੇ ਗੁਰੂ ਪੂਰਾ ਹੈ ਤੇ ਜ਼ਰੂਰ 7 ਦਿਨ ਅੰਦਰ ਮੌਤ ਹੋਏਗੀ। ਡਰ ਗਿਆ, ਵਿਆਕਲ ਹੋ ਗਿਆ। 7ਵੀਂ ਰਾਤ ਵੀ ਲੰਘ ਗਈ ਤੇ 8ਵਾਂ ਦਿਨ ਜਦੋਂ ਚੜਿਆ ਨਾ, ਥੋੜੀ ਜਿਹੀ ਖੁਸ਼ੀ ਦੀ ਕਿਰਨ ਜਾਗੀ ਵੀ ਸ਼ਾਇਦ ਕੀ ਗੱਲ ਹੈ, ਕਾਰਨ ਕੀ ਹੈ। ਕਹਿੰਦੇ ਵੀ ਸੋਟੀ ਹੱਥ ਵਿੱਚ ਫੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਗਿਆ ਸਹਾਰਾ ਲੈ ਕੇ ਸੋਟੀ ਦਾ। 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ ਬਈ ਸੋਟੀ ਫੜਨੀ ਪੈ ਗਈ, ਸੋਟੀ ਦਾ ਸਹਾਰਾ ਲੈ ਕੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਚ ਪਹੁੰਚਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਸੁਣਾ ਤੂੰ ਬਚ ਗਿਆ। ਹਾਂ ਮਹਾਰਾਜ, ਤੁਸੀਂ ਤੇ 7 ਦਿਨ ਚ ਕਿਹਾ ਸੀ ਵੀ ਮੌਤ ਹੋ ਜਾਣੀ ਹੈ ਤੇ 7 ਦਿਨ ਤੇ ਬਤੀਤ ਹੋ ਗਏ ਨੇ ਸੱਚੇ ਪਾਤਸ਼ਾਹ, 8ਵਾਂ ਦਿਨ ਚੜ ਗਿਆ, ਮੌਤ ਹੋਈ ਨੀ, ਪਰ ਮੌਤ ਦੇ ਡਰ ਨੇ ਮੈਨੂੰ ਭੈਭੀਤ ਇਤਨਾ ਕਰ ਦਿੱਤਾ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ 7 ਦਿਨ ਦੇ ਅੰਦਰ ਤੈਨੂੰ ਕੋਈ ਕਾਮ ਫੁਰਿਆ, ਕ੍ਰੋਧ ਫੁਰਿਆ, ਕਿਸੇ ਨਾਲ ਲੜਨ ਵਾਸਤੇ ਤੇਰਾ ਚਿੱਤ ਕੀਤਾ? ਨਾ ਮਹਾਰਾਜ। ਹੰਕਾਰ ਆਇਆ? ਨਾ ਮਹਾਰਾਜ। ਮੋਹ ਉਪਜਿਆ? ਨਾ ਮਹਾਰਾਜ। ਕੋਈ ਲੋਭ ਜਾਗਿਆ ਵੀ ਪੈਸਾ ਇਕੱਠਾ ਕਰ ਲਾ? ਨਾ ਮਹਾਰਾਜ। ਫੇਰ 7 ਦਿਨ ਦੇ ਅੰਦਰ ਅੰਦਰ ਤੈਨੂੰ ਕੁਛ ਨਾ ਫੁਰਿਆ, ਨਾ ਤੈਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਦਵੈਤ ਸਾਰੀ ਭੁੱਲ ਗਈ, ਅੰਦਰੋਂ ਨਿਕਲ ਗਈ ਨਾ। ਹਾਂ ਮਹਾਰਾਜ, ਕੀ ਯਾਦ ਰਿਹਾ? ਇੱਕ ਤੁਹਾਡਾ ਸਰੂਪ ਹੀ ਯਾਦ ਰਹਿੰਦਾ ਸੀ ਵੀ ਜਿਨ੍ਹਾਂ ਨੇ ਵਾਕ ਕਿਹਾ ਸੀ ਬਈ 7 ਦਿਨ ਚ ਮੌਤ ਹੋ ਜਾਣੀ ਹੈ, ਉਹ ਵਾਰ ਵਾਰ ਚਿਹਰਾ ਤੁਹਾਡਾ ਮੇਰੇ ਸਾਹਮਣੇ ਰਹਿੰਦਾ ਸੀ, ਮਹਾਰਾਜ ਸ਼ਾਇਦ ਇਸ ਕਰਕੇ ਬਚ ਗਿਆ। ਗਰੀਬ ਨਵਾਜ ਹੱਸੇ, ਕਹਿਣ ਲੱਗਿਆ, ਨਹੀਂ ਪੈਂਦੇ ਖਾਂ, ਤੂੰ ਗੱਲ ਨੀ ਸਮਝ ਸਕਿਆ, ਇਹ ਗੱਲ ਬੁਝਾਰਤ ਸੀ, ਇਹ ਅਸੀਂ ਪਾਈ ਸੀ ਬੁਝਾਰਤ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ, ਤੇ ਹੋਣੀ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੈ, ਅਜੇ ਵੀ ਤੈਨੂੰ ਕਹਿ ਰਿਹਾ ਵੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ। ਮਹਾਰਾਜ ਉਹ ਕਿਹੜੇ 7 ਦਿਨ ਨੇ? ਤੇ ਗਰੀਬ ਨੂੰ ਅੱਜ ਕਹਿਣ ਲੱਗੇ ਵੀ ਸੋਮਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ,

ਸ਼ਨਿਚਰ ਤੇ ਐਤ ਤੇ ਸਾਤੀ ਤੇ ਦਿਨ ਨੇ ਅੱਠਵਾਂ ਦਿਨ ਹੀ ਕੋਈ ਨੀ। ਸੱਤਾਂ ਦਿਨਾਂ ਦੇ ਅੰਦਰ ਹੀ ਤੇਰੀ ਮੌਤ ਹੋਏਗੀ ਨਾ। ਸੋਮ ਮੰਗਲ ਬੁੱਧ ਵੀਰ ਸ਼ੁਕਰ ਸ਼ਨਿਚਰ ਤੇ ਐਤ, ਸੱਤ ਦਿਨ ਦੇ ਅੰਦਰ ਹੀ ਤੇਰੀ ਮੌਤ ਹੋਣੀ। ਚਰਨਾਂ ਤੇ ਡਿੱਗ ਪਿਆ ਮਹਾਰਾਜ। ਜਦੋਂ ਮੌਤ ਚੇਤੇ ਹੋਵੇ ਨਾ ਰੱਬ ਨੂੰ, ਇਨਸਾਨ ਨੂੰ ਜਦੋਂ ਮੌਤ ਚੇਤੇ ਹੋਵੇ ਉਦੋਂ ਰੱਬ ਚੇਤੇ ਹੁੰਦਾ, ਤੇ ਜਦੋਂ ਮੌਤ ਭੁੱਲ ਜਾਵੇ ਇਸ ਨੂੰ ਸੰਸਾਰ ਯਾਦ ਆ ਜਾਂਦਾ। ਸੰਸਾਰ ਦੇ ਰਾਹਾਂ ਦੇ ਵਿੱਚ ਫਿਰ ਭਟਕ ਜਾਂਦਾ, ਤੇ ਸੰਸਾਰ ਦੇ ਇਤਨੇ ਰਾਹ ਨੇ, ਕਿਸੇ ਰਾਹ ਚ ਵੜ ਜਾਏ ਨਿਕਲਣਾ ਇਸ ਵਾਸਤੇ ਅਸੰਭਵ ਹੈ ਕਿਉਂਕਿ ਗਲੀਆਂ ਬੜੀਆਂ ਛੋਟੀਆਂ ਨੇ, ਭੀੜੀਆਂ ਨੇ। ਸੰਸਾਰ ਦੀਆਂ ਗਲੀਆਂ ਜਿਹੜੀਆਂ ਨਾ, ਆਸਾ ਮਨਸਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀਆਂ ਗਲੀਆਂ ਬੜੀਆਂ ਭੀੜੀਆਂ ਤੇ ਹੈ ਵੀ ਭੁਲੇਕੜੀਆਂ ਜਿਹੀਆਂ ਨੇ ਵੀ ਇੱਕ ਵਾਰੀ ਇਨਸਾਨ ਵੜ ਜੇ ਵਾਪਸ ਉਸ ਗਲੀ ਚੋਂ ਨਿਕਲਣਾ ਅਸੰਭਵ ਹੈ। ਤੇ ਗਰੀਬ ਨੂੰ ਅੱਜ ਜਦੋਂ ਆਪ ਜੀ ਨੇ ਇਹ ਬਾਤ ਕਹਿ ਦਿੱਤੀ ਨਾ, ਤੇ ਮੈਂ ਗਲੀ ਚ ਵੜਿਆ ਹੀ ਨੀ ਕਿਸੇ ਚ। ਸਤਿਗੁਰੂ ਕਹਿਣ ਲੱਗੇ ਜੇ ਇਹ ਇਨਸਾਨ ਨੂੰ ਯਾਦ ਆ ਜਾਏ ਨਾ ਬਈ ਰੱਬ ਹੈ ਮੌਤ ਹੈ, ਤੇ ਫਿਰ ਇਨਸਾਨ ਭੁੱਲ ਨੀ ਕਰ ਸਕਦਾ, ਗੁਨਾਹ ਨੀ ਕਰ ਸਕਦਾ। ਇਹੋ ਹੀ ਤੇ ਯਾਦ ਆਇਆ ਸੀ ਭਾਈ ਦਿਆਲੇ ਨੂੰ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨਮੁਖ ਨੇ, ਪੂਰਾ ਗੁਰੂ ਸਨਮੁਖ ਹੈ, ਸਾਹਮਣੇ ਦੇਗ ਉਬਲ ਰਹੀ ਹੈ। ਭਾਈ ਦਿਆਲ ਦਾਸ ਨੂੰ ਇਧਰ ਬੰਨ ਕੇ ਬਿਠਾਇਆ ਹੋਇਆ, ਨਗਨ ਕੀਤਾ, ਕੱਪੜੇ ਲਾਏ ਨੇ, ਦੇਗ ਦੇ ਕੋਲ ਲਜਾਇਆ ਗਿਆ, ਪਾਣੀ ਉਬਾਲੇ ਖਾ ਰਿਹਾ, ਗਰਮ ਜਲ ਬੜੇ ਉਬਾਲੇ ਖਾ ਰਿਹਾ। ਦਿਆਲ ਦਾਸ ਨੂੰ ਵਿਖਾਇਆ, ਵੇਖ ਤੈਨੂੰ ਇਸ ਦੇ ਵਿਚ ਬਿਠਾ ਦਿੱਤਾ ਜਾਏਗਾ, ਹੁਣ ਤੂੰ ਚੂਸ ਕਰ ਲੈ, ਐ ਪਾਸੇ ਸੰਸਾਰ ਹੈ, ਇਸ ਪਾਸੇ ਨਿਰੰਕਾਰ ਹੈ, ਇਸ ਪਾਸੇ ਸੰਸਾਰ ਦੇ ਸੁਖ ਨੇ, ਐਸੋ ਇਸ਼ਰਤ ਆਰਾਮ ਹੈ, ਤੇ ਇਸ ਪਾਸੇ ਕੇਵਲ ਤੇਰਾ ਗੁਰੂ ਹੈ। ਇੱਕ ਪਿੰਜਰੇ ਦੇ ਵਿਚ ਕੈਦ ਕੀਤਾ ਹੋਇਆ, ਇੱਕ ਪਾਸੇ ਤੇਰਾ ਗੁਰੂ ਹੈ, ਦੂਜੇ ਪਾਸੇ ਸੰਸਾਰ ਦੀਆਂ ਜ਼ਗੀਰਾਂ, ਸੰਸਾਰ ਦੇ ਹੀਰੇ ਜਵਾਹਰਾਤ, ਸੰਸਾਰ ਦੀਆਂ ਧਨ ਦੌਲਤਾਂ। ਤੂੰ ਕਿਹੜੀ ਚੀਜ਼ ਪ੍ਰਵਾਨ ਕਰਦਾ ਚੰਨ, ਕਰ ਲੈ। ਹੁਣ ਇਹ ਕਹਿਣ ਲੱਗਾ ਵੀ ਕਿਹੜੇ ਪਾਸੇ ਕਿਹੜੀ ਚੀਜ਼ ਹੈ। ਕਹਿਣ ਲੱਗੇ ਵੀ ਜੇ ਇਹ ਦੇਗ ਛੱਡ ਦੇਵੇ ਨਾ ਤੇ ਗੁਰੂ ਵੱਲ ਪਿੱਠ ਕਰ ਲਵੇ ਤੇ ਸੰਸਾਰ ਦੀਆਂ ਦੌਲਤਾਂ ਪ੍ਰਾਪਤ ਹੋ ਜਾਣਗੀਆਂ, ਸੰਸਾਰ ਦੀਆਂ ਜ਼ਗੀਰਾਂ ਤੈਨੂੰ ਦੇ ਦਿਆਂਗੇ। ਤੇ ਜੇ ਤੂੰ ਗੁਰੂ ਵੱਲ ਮੁੱਖ ਕੀਤਾ ਤੇ ਉਹ ਸਾਹਮਣੇ ਦੇਗ ਉਬਲਦੀ ਪਈ ਆ, ਉਸ ਦੇ ਵਿਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ, ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨੀ ਪਹਿਚਾਣ ਨੀ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ, ਇਹ ਪ੍ਰਵਾਨ ਨਹੀਂ, ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭਤਾ ਕੈ ਮਦਮੈ ਅਹਿਨਤ ਰਹੇ ਦੀਵਾਨਾ। ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਮੈਨੂੰ ਦੇਗ ਵਿਚ ਉਬਾਲੋ। ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ। ਪਰ ਵਿਚ ਬੈਠਿਆ ਹੋਇਆ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ। ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਡੁੱਬ ਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਕਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸ ਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ, ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ

ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਤੁਮਰੇ ਕਾਜ ਸਵਾਰੇ ਸਰਨ ਪਰੇ ਪ੍ਰਭ ਅੰਤਰ ਜਾਨ ਉਸ ਲੈਵਲ ਕਮਸ ਟੂ ਦ ਰਿਫਿਊਜ ਆਫ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਨ ਪਰੇ ਪ੍ਰਭ ਅੰਤਰ ਜਾਨ ਗੁਰੂ ਹੂ ਇਜ਼ ਦ ਇਨਰ ਨੋਡ

सुहर पे आखिए कर्ज दे सवार।

ਸਾਥੀਓ ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਅਸੀਂ ਕਰ ਰਹੇ ਹਾਂ। ਜੋੜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆ ਕੇ ਸਜ ਗਏ ਹਨ ਬੜੇ ਪਿਆਰ ਨਾਲ ਗੁਰੂ ਅੱਗੇ ਅਰਦਾਸ ਇਹ ਆਪ ਜੋ ਸ਼ਬਦ ਪੜ ਰਹੇ ਹੋ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਗੁਰੂ ਪਾਤਸ਼ਾਹ ਕਿਰਪਾ ਕਰੇ। ਉਸ ਤੋਂ ਬਾਅਦ ਅਰਦਾਸ ਹੋਏਗੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਹੁਕਮ ਲਿਆ ਜਾਏਗਾ ਔਰ ਪਲੇ ਥੈਂਡੇ ਲਾਗੀ ਲਾਵਾਂ ਬੜੇ ਪਿਆਰ ਨਾਲ ਆਪ ਸਾਰੇ ਇਹ ਤੁਕ ਨੂੰ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਉਸ ਤੋਂ ਬਾਅਦ ਜੋ ਆਨੰਦ ਕਾਰਜ ਹੈ

ਪੂਰੀ ਦਿਖਿਆ ਜਿਸ ਮਨ ਬਸੈ ਤਿਸ ਸਾਚ ਪਰਿਖਿਆ ਮਨ ਤਨ ਨਾਮ ਜਪੋ ਲਿਵਲਾਇ।

ਇਤਨਾ ਕੰਮ 8 ਘੰਟਿਆਂ ਵਿੱਚ ਕਰਨਾ ਸੀ, 4 ਘੰਟਿਆਂ ਵਿੱਚ ਕਰ ਦਿੱਤਾ। ਇੱਕ ਵਾਰੀ ਪਿਆਰ ਨਾਲ ਬੋਲੀਏ, ਠੇਕੇਦਾਰ ਨੇ ਬੁਲਾ ਕੇ ਆਖਿਆ, ਐ ਫੜੋ ਪੈਸੇ ਤੇ ਜਾਓ। ਕਹਿਣ ਲੱਗੇ, ਨਹੀਂ, ਵਾਅਦਾ 8 ਘੰਟੇ ਦਾ। ਫਿਰ ਦੁਗਣੀ ਮਜ਼ਦੂਰੀ ਦੇਣ ਲੱਗਾ, ਕਹਿਣ ਲੱਗੇ, ਨਹੀਂ, ਜੋ ਬਚਨ ਹੋਇਆ ਹੈ ਉਹ ਹੀ ਲਵਾਂਗੇ। ਕਹਿਣ ਲੱਗਾ, ਪਹਿਲੇ ਮਜ਼ਦੂਰ ਵੇਖੇ ਨੇ ਅਜੀਬ ਆਦਮੀ ਹਨ, ਐਸੇ ਬੰਦੇ ਤਾਂ ਮਿਲੇ ਨਹੀਂ। ਖੈਰ, ਜਦੋਂ ਉਹਨਾਂ ਪੈਸਿਆਂ ਦਾ ਸਮਾਨ ਲਿਆਂਦਾ, ਆਟਾ, ਘਿਓ, ਦਾਲ ਤੇ ਫਿਰ ਹੱਥੀਂ ਬਣਾ ਕੇ ਬਾਬਾ ਅਤਰ ਸਿੰਘ ਜੀ ਨੂੰ ਛਕਾਇਆ, ਛੱਕ ਕੇ ਬਾਬਾ ਜੀ ਇਤਨੇ ਪ੍ਰਸੰਨਤਾ ਵਿੱਚ ਆਏ, ਕਹਿਣ ਲੱਗੇ, ਅੱਜ ਤੇ ਲੰਗਰ ਛਕਣ ਦਾ ਆਨੰਦ ਆ ਗਿਆ, ਕੱਲ ਆਪਾਂ ਵੀ ਛਲਾਂਗੇ ਭਾਈ। ਬਾਬਾ ਅਤਰ ਸਿੰਘ ਜੀ ਨੇ ਵੀ ਮਜ਼ਦੂਰਾਂ ਵਾਲੇ ਭੇਸ ਕਰ ਲਏ। ਅੱਜ ਉਸੇ ਠੇਕੇਦਾਰ ਕੋਲ ਪਹੁੰਚੇ, ਅੱਜ ਵੀ ਬਈ ਕੰਮ ਮਿਲੇਗਾ। ਤੇ ਠੇਕੇਦਾਰ ਉਹਨਾਂ ਵੱਲ ਬਾਰ ਬਾਰ ਤੱਕ ਰਿਹਾ ਹੈ ਕਿ ਇਹ ਮਜ਼ਦੂਰ ਨਹੀਂ ਹਨ, ਇਹ ਕੋਈ ਫਰਿਸ਼ਤੇ ਨਹੀਂ, ਇਹ ਕੋਈ ਹੋਰ ਲੋਕ ਦੇ ਬੰਦੇ ਆਏ ਹਨ। ਤੇ ਜਦੋਂ ਵੇਖਦਿਆਂ ਵੇਖਦਿਆਂ ਬਾਬਾ ਅਤਰ ਸਿੰਘ ਜੀ ਤੇ ਨਿਗਾਹ ਪਈ ਤੇ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ, ਤੂੰ ਮਜ਼ਦੂਰ ਨਹੀਂ ਹੈ। ਐਸਾ ਨਾਮ ਰਤਨ ਨਿਰਮੋਲਕ ਉਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੈ ਛਪਾਇਆ। ਗੁਰੂ ਕੀ ਸਾਧ ਸੰਗਤ, ਕਹਿਣ ਲੱਗਾ, ਤੁਸੀਂ ਮਜ਼ਦੂਰ ਨਹੀਂ ਤੇ ਕੱਲ ਦਾ ਹੀ ਮੇਰੇ ਦਿਮਾਗ ਤੇ ਬੜਾ ਬੋਝ ਪਿਆ ਹੋਇਆ ਹੈ ਤੇ ਅੱਜ ਤੁਸੀਂ ਆਏ ਹੋ, ਮੈਨੂੰ ਮਾਫੀ ਦੇ ਦਿਓ। ਮੈਂ ਇਹ ਗੁਨਾਹ ਨਹੀਂ ਕਰ ਸਕਦਾ ਕਿ ਤੁਸੀਂ ਮੇਰੇ ਸਾਹਮਣੇ ਟੋਕਰੀ ਚੁੱਕੋ। ਕੁਛ ਸਿੱਖ ਲੰਘ ਰਹੇ ਸਨ, ਉਹਨਾਂ ਨੇ ਵੇਖਿਆ, ਹੋਏ ਬਾਬਾ ਅਤਰ ਸਿੰਘ ਜੀ ਇੱਥੇ ਖੜੇ ਨੇ ਤੇ ਝੱਟ ਚਰਨਾਂ ਤੇ ਮੱਥਾ ਟੇਕਿਆ। ਗੁਰੂ ਕੀ ਸਾਧ ਸੰਗਤ, ਕਹਿਣ ਲੱਗੇ, ਬਾਬਾ ਜੀ ਆਪ ਦੀ ਕਿਰਤ ਤਾਂ ਇਹੋ ਹੀ ਹੈ ਕਿ ਆਪ ਕੀਰਤਨ ਸੁਣਾਓ, ਸਾਨੂੰ ਚੰਗੇ ਰਾਹ ਲਾਓ ਤੇ ਆਪ ਇਸ ਭੇਸ ਵਿੱਚ ਖੜੇ ਹੋ। ਤੇ ਫਿਰ ਕਹਿੰਦੇ ਨੇ, ਬਾਬਾ ਅਤਰ ਸਿੰਘ ਜੀ ਨੇ ਸਿੰਘਾਂ ਵੱਲ ਵੇਖਿਆ, ਕਹਿਣ ਲੱਗੇ, ਭਾਈ ਅਸੀਂ ਹੋਰ ਕਿਸੇ ਕੰਮ ਨੂੰ ਆਏ ਸੀ, ਹੁਣ ਤਾਂ ਪਕੜੇ ਗਏ, ਹੁਣ ਇਹਨਾਂ ਨੇ ਸਾਡੀ ਚੱਲਣ ਨਹੀਂ ਦੇਣੀ, ਚਲੋ ਭਾਈ ਕੀਰਤਨ ਕਰਦੇ ਆ, ਪਰ ਕਿਸੇ ਗਰੀਬ ਕਿਸੇ ਕਿਰਤੀ ਦੇ ਬੰਦੇ ਦੇ ਘਰੋਂ ਸਾਡਾ ਲੰਗਰ ਆਣਾ ਚਾਹੀਦਾ, ਫਿਰ ਜਿਤਨੇ ਦਿਨ ਮਰਜ਼ੀ ਕੀਰਤਨ ਕਰਵਾ। ਤੇ ਗੁਰੂ ਕੀ ਸਾਧ ਸੰਗਤ, ਲਿਖਿਆ ਇਤਿਹਾਸ ਵਿੱਚ 18 ਦਿਨ ਬਾਬਾ ਜੀ ਉੱਥੇ ਰਹੇ ਹਨ ਤੇ 18 ਹੀ ਦਿਨ ਫਿਰ ਲੱਭ ਲੱਭ ਕੇ ਜਿਹੜੇ ਕਿਰਤੀ ਸਿੰਘ ਸਨ ਉਹਨਾਂ ਨੂੰ ਕਹਿੰਦੇ, ਬਈ ਬਾਬਾ ਜੀ ਲਈ ਲੰਗਰ ਬਣਾਉਣਾ ਹੈ, ਕੀ ਖਿਆਲ ਹੈ? ਕਹਿਣ ਲੱਗੇ, ਧੰਨ ਭਾਗ। ਤੇ ਬਾਬਾ ਜੀ ਦਾ ਲੰਗਰ ਉਹਨਾਂ ਕਿਰਤੀਆਂ ਦੇ ਘਰਾਂ ਵਿੱਚੋਂ ਆਉਂਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਐ ਗੁਰੂ ਕੇ ਪਿਆਰੇ, ਕਿਰਤ ਤਾਂ ਤੂੰ ਕਰਦੇ ਪਰ ਧਰਮ ਨੂੰ ਤੂੰ ਗੁਰਦੁਆਰੇ ਹੀ ਛੱਡ ਜਾਂਦੇ, ਨਹੀਂ, ਤੇਰੇ ਹੱਥਾਂ ਵਿੱਚ ਧਰਮ ਹੋਣਾ ਚਾਹੀਦਾ, ਤੇਰੇ ਅੱਖਾਂ ਵਿੱਚ ਧਰਮ ਨਹੀਂ ਹੋਵੇਗਾ ਤੂੰ ਗਲਤ ਵੇਖੇਗਾ, ਤੇ ਜੇ ਆਪਾਂ ਪੈਰਾਂ ਵਿੱਚ ਧਰਮ ਨਹੀਂ ਹੋਏਗਾ ਤੇ ਗਲਤ ਰਸਤੇ ਤੇ ਤੁਰਨਗੇ, ਤੇ ਸਾਡੀ ਕਿਰਤ ਵਿੱਚ ਧਰਮ ਨਹੀਂ ਹੋਏਗਾ ਉਹ ਬੰਦਾ ਲੋਭੀ ਹੋ ਜਾਏਗਾ, ਮਿਲਾਵਟ ਵੀ ਕਰੇਗਾ, ਹੋਰ ਪਤਾ ਨਹੀਂ ਕਿਤਨਾ ਅਨਰਥ ਕਰ ਦੇਗਾ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਤਾਕੀਦ ਕਰਦੇ ਨੇ, ਆਓ ਇਹ ਤੁਕਾਂ ਪੜ੍ਹੀਏ ਤੇ ਸਮੇਂ ਸਿਰ ਸਮਾਪਤੀ ਹੋਈ।

ਕਿਸਰਬਤਰ ਦਾਨੈ ਕਿਸਰਬਤਰ ਗੌਨੈ ਕਿਸਰਬਤਰ ਭੌਨੈ ਕਿਸਰਬਤਰ ਦੇਸੈ ਕਿਸਰਬਤਰ ਭੇਸੈ ਕਿਸਰਬਤਰ ਰਾਜੈ ਕਿਸਰਬਤਰ ਸਾਜੈ ਕਿਸਰਬਤਰ ਦੀਨੈ ਕਿਸਰਬਤਰ ਲੀਨੈ ਕਿਸਰਬਤਰ ਜਾਹੋ ਕਿਸਰਬਤਰ ਬਾਹੋ ਕਿਸਰਬਤਰ ਦੇਸੈ ਕਿਸਰਬਤਰ ਭੇਸੈ ਕਿਸਰਬਤਰ ਕਾਲੈ ਕਿਸਰਬਤਰ ਪਾਲੈ ਕਿਸਰਬਤਰ ਹੰਤਾ ਕਿਸਰਬਤਰ ਗੰਤਾ ਕਿਸਰਬਤਰ ਭੇਖੀ ਕਿਸਰਬਤਰ ਪੇਖੀ ਕਿਸਰਬਤਰ ਕਾਜੈ ਕਿਸਰਬਤਰ ਰਾਜੈ ਕਿਸਰਬਤਰ ਸੁਖ ਹੈ ਕਿਸਰਬਤਰ ਭੁਖ ਹੈ ਕਿਸਰਬਤਰ ਤ੍ਰਾਣੈ ਕਿਸਰਬਤਰ ਪ੍ਰਾਣੈ ਕਿਸਰਬਤਰ ਦੇਸੈ।

काजल हार तमोल रस बिन पसै

ਕਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਰ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਵੇ ਤਾ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਰੀਬ ਬਨਵਾਜ ਦਾ ਤਾਰ ਜੀਓ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ।

ਸਿੰਘਾਠੀਆਂ ਜਪੀਆਂ ਤਪੀਆਂ, ਜਿਨ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗੁਆਈ, ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ, ਪੁੱਠੀਆਂ ਖਲਾਂ ਲੁਹਾਈਆਂ, ਉਬਲਦੀਆਂ ਦੇਗਾਂ ਚ ਬੈਠੇ, ਅਸਹਿ ਤੇ ਕੈਕਟ ਸਹਾਰਦਿਆਂ ਆਇਆ, ਸਿੱਖੀ ਸਿਦਕ ਨੇ ਹਾਰਿਆ, ਮਨ ਅਡੋਰ ਰੱਖਿਆ।

ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚਿੱਤਾ ਵੈ ਸ੍ਰੀ ਵਾਹਿਗੁਰੂ ਜੀ ਦੇ ਤੇਰਾ ਨਾਮ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਸਰਬੱਤ ਗੁਰਦੁਆਰਿਆਂ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਦਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ, ਸਿੱਖ ਪੜਦੇ ਸੁਣਦੇ ਸਰਬੱਤ ਲਾਏਵੰਦ।

ਦੇ ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ, ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੇ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣੇ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਦਲੀ ਹੈ ਅਤੇ ਜਦ ਮਤ ਅੰਦਲੀ ਹੈ ਸੋ ਉਸ ਮਤ ਚੋਂ ਹੀ ਬੋਲਦਾ ਹੈ ਨਾ, ਤੇ ਫਿਰ ਬੋਲੀ ਵੀ ਅੰਦਲੀ ਹੋ ਗਈ। ਅੰਦਲੇ ਇਨਸਾਨ ਦੀ ਮਤ ਵੀ ਅੰਦਲੀ, ਫਿਰ ਉਸਦੀ ਬੋਲੀ ਵੀ ਅੰਦਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਦਲੀ ਹੋ ਜਾਂਦੀ। ਉਦੋਂ ਮਤ ਅੰਦਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਦਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ, ਜਿਸ ਦਾ ਰਿਜ਼ਲਟ ਕੀ ਨਿਕਲਦਾ ਹੈ, ਆਏ ਜਾਏ ਦੁੱਖ ਪਾਹਾ ਹੈ। ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸ ਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ, ਖਾ ਪੀ ਕੇ ਸਕੂਲਾਂ ਕਾਲਜਾਂ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ, ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ, ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ ਹੈ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਸਮਝਦੇ ਹਾਂ, ਕਿਤਨਾ ਪਹਿਚਾਣਦੇ ਹਾਂ, ਕਿਤਨਾ ਜਾਣਦੇ ਹਾਂ। ਉਹ ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸ ਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸ ਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਕਹਿੰਦੇ ਹਨ ਸਗਲ ਸਿਆਣਕ ਭਾਗ ਸਾਰੀ ਸਿਆਣਕ ਛੱਡ ਦੇ, ਕਿੰਨੀ ਹੈਰਾਨੀ ਹੁੰਦੀ। ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਕ ਛੱਡ ਦੇ, ਸਾਰੀ ਸਿਆਣਕ ਛੱਡ ਦੇ। ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤੇ ਇਸੇ ਗ੍ਰਾਉਂਡ ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਕ ਹੈ। ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤੇ ਸਿਆਣਕ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਹੀ ਇਸ ਗੱਲ ਨੂੰ ਤੈਅ ਕਰ ਲੈ ਕਿ ਮੇਰੇ ਪਾਸ ਤੇ ਹਾਲੇ ਸਿਆਣਕ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਕ ਨਹੀਂ, ਮੇਰੇ ਪਾਸ ਸਿਆਣਕ ਨਹੀਂ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਕ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਕ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਕ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ। ਇੱਕ ਵਾਰੀ ਇਸ ਕੀਰਤਨ USA ਦੇ ਵਿੱਚ ਕੀਤਾ ਹੈ, ਸੱਜਣ ਆਖਣ ਲੱਗੇ ਭਾਈ ਸਾਹਿਬ ਗੱਲ ਤਾਂ ਮੰਨਣੀ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਕ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਕਿਹਾ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਕ ਹੀ ਨਹੀਂ ਹੈ। ਅਤੇ ਜਿਹੜੀ ਹੈ, ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ? ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ। ਕਹਿੰਦੇ ਹਨ

ਬਹੁਤ ਹੀ ਸਿਆਣਪ ਨਾਲ ਤੁਹਾਡੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਪ ਦੇ ਵਿੱਚ, ਸਾਡੀ ਸਿਆਣਪ ਦੇ ਵਿੱਚ ਜਿਹੜੀ ਸਾਡੀ ਸਿਆਣਪ ਹੈ ਉਸ ਦੇ ਵਿੱਚ ਕੰਪਲੀਟ ਆਈ ਹੈ, ਉਸ ਦੇ ਵਿੱਚ ਚਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤਾਂ ਆਪਣੀ ਕੰਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਪ ਲੱਗਦਾ ਧੂੜ, ਇਸ ਕਰਕੇ ਕਹਿੰਦੇ ਸਿਆਣਪ ਛੋੜ ਦਿਓ, ਤੁਹਾਡੇ ਪਾਸ ਸਿਆਣਪ ਨਹੀਂ। ਫਿਰ ਮਹਾਰਾਜ ਜੀ ਜਗ੍ਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਇਹ ਜਿਹੜੀ ਤੁਹਾਡੀ ਸਿਆਣਪ ਹੈ ਅੱਜ ਤੱਕ ਭਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤਾਂ ਸਾਡੇ ਕੰਮ ਵਿਗੜਦੇ ਸੀ, ਵੀ ਬੈਠੇ ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਪ ਨਹੀਂ ਹੈ, ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਪ ਨਹੀਂ ਹੈ। ਇਹ ਤਾਂ ਹੋ ਹੀ ਨਹੀਂ ਸਕਦੀ, ਬੜੀ ਮੁਸ਼ਕਿਲ ਗੱਲ ਹੈ। ਪਰ ਸਾਡੀ ਸਿਆਣਪ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਪ ਨਾਲ ਅਸੀਂ ਇੱਕ ਗੁਰਦੁਆਰਾ ਖੋਲ੍ਹਦੇ ਹਾਂ, ਪਰ ਜੇ ਸਾਡੀ ਸਿਆਣਪ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ? ਲੜਾਈ ਕਿਉਂ ਹੁੰਦੀ? ਸਾਡੀ ਸਿਆਣਪ ਨਾਲ

ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ ਜਾਣ ਛੱਡ ਦਿਓ, ਕਹਿੰਦੇ

ਤੋ ਹੁਣ ਤੱਕ ਕੀ ਸੁਣਿਆ ਹੈ ਆਪਣੀ ਮਨ ਦੀ ਮੱਤ ਨੂੰ ਤਿਆਗ ਦੇ ਅਗਰ ਆਪਣੇ ਆਪ ਨੂੰ ਸੋਚਦੇ ਕਿ ਸਿਆਣੇ ਹੋ ਤਾਂ ਉਹ ਗਲਤ ਫਹਿਮੀ ਹੈ ਫਿਰ ਮਹਾਰਾਜ ਜੀ ਕੀ ਕਰੀਏ ਦੱਸੋ ਕੀ ਕਰੀਏ ਤਾਂ ਕਹਿੰਦੇ ਹਨ ਗੁਰ ਕੀ ਮੱਤ ਤੂੰ ਲੇਹ ਆਨੇ ਸਤਿਗੁਰ ਗੌਰ ਨਾਲ ਸੁਣੋ ਉੱਥੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ ਇਆਣੇ ਉਹ ਇਆਣੇ ਸ਼ਬਦ ਜਿਹੜਾ ਆ ਨਿੱਕੇ ਨਿੱਕੇ ਬੱਚੇ ਬੈਠੇ ਨੇ ਉਹਨਾਂ ਨੂੰ ਵਰਤੇ ਸੁਖਮਨੀ ਸਾਹਿਬ ਜਦੋਂ ਮਹਾਰਾਜ ਜੀ ਨੇ ਉਚਾਰੀ ਸੀ ਤੇ ਸੁਖਮਨੀ ਸਾਹਿਬ ਦੇ ਵਿੱਚ ਇਹ ਲਫ਼ਜ਼ ਇਆਣੇ ਜਿਹੜਾ ਉਹਨਾਂ ਨੇ ਨਿੱਕੇ ਜਿਹੇ ਨਿਆਣਿਆਂ ਲਈ ਜੋ 5-7 ਸਾਲ ਦੀ ਉਮਰ ਦੇ ਸੀ ਇਹ ਸ਼ਬਦ ਉਹਨਾਂ ਨੇ ਲਿਖਿਆ ਸੀ ਉਹਨਾਂ ਵਿਚਾਰੇ ਭੋਲੇ ਪਾਲਣ ਕੇ ਵੀ ਸਮਝ ਨਹੀਂ ਸਿਆਣੇ ਇਹ ਸਿਆਣੇ ਫਿਰ ਇਆਣੇ ਕੌਣ ਹਨ ਇਆਣੇ ਉਹ ਹਨ ਜਿਹਨਾਂ ਦੇ ਪਾਸ ਸਿਆਣਕ ਨਹੀਂ ਹੈ ਪਰ ਉਹਨਾਂ ਨੂੰ ਵਹਿਮ ਹੈ ਸਿਆਣਕ ਦਾ ਇਹ ਜੋ ਗਰੋਨ ਨਿਆਣੇ ਹਨ ਨਾ ਉਹਨਾਂ ਨੂੰ ਆਖਿਆ ਗਰੋਨ ਨਿਆਣੇ ਜੋ ਗਰੋਹ ਹੋ ਗਏ ਹਨ ਲੇਕਿਨ ਹਨ ਹਾਲੇ ਨਿਆਣੇ ਹੀ ਅਤੇ ਮੰਨਦੇ ਵੀ ਨਹੀਂ ਹਨ ਕਿ ਅਸੀਂ ਹਾਲੇ ਨਿਆਣੇ ਹਾਂ ਉਹ ਤੇ ਕੋਈ ਕੋਈ ਗੁਰਸਿੱਖ ਅਜਿਹਾ ਹੁੰਦਾ ਹੈ ਜੋ ਆਖੇ ਅੰਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਤੂੰ ਗੁਰੂ ਪਿਤਾ ਹੈ ਅਸੀਂ ਅਤੇ ਅਸੀਂ ਬਾਲਕ ਹਾਂ ਹਾਲੇ ਲੇਕਿਨ ਕੌਣ ਕੌਣ ਨੂੰ ਪਿਆਰ ਹੈ ਕਿ ਅਸੀਂ ਬਾਲਕ ਹਾਂ ਜਦ ਇਨਸਾਨ ਕਹਿੰਦਾ ਮੈਨੂੰ ਤੁਸੀਂ ਬੱਚਾ ਸਮਝਦੇ ਹੋ ਮੈਨੂੰ ਨਿਆਣਾ ਸਮਝਦੇ ਹੋ ਮੇਰੇ ਧੌਲੇ ਆ ਗਏ ਹਨ ਤਾਂ ਮੈਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਜਿਸ ਤਰ੍ਹਾਂ ਕਿ ਧੌਲਿਆਂ ਦੇ ਨਾਲ ਅਕਲ ਆਉਂਦੀ ਹੈ ਉਹਦਾ ਤਾਂ ਕੋਈ ਸੰਬੰਧ ਹੀ ਨਹੀਂ ਉਸਦੇ ਨਾਲ ਪ੍ਰਸਾਦ ਸਿੰਘ ਜੀ ਹੁਣ ਤੱਕ ਆਪ ਜੀ ਨੇ ਇਹ ਸੁਣਿਆ ਹੈ ਗੁਰੂ ਬਾਬਾ ਜੀ ਦਾ ਸੁਨੇਹਾ ਕਿ ਆਪਣੀ ਸਾਰੀ ਮੱਤ ਆਪਣੀ ਸਾਰੀ ਸਿਆਣਪ ਕਿਉਂਕਿ ਸਾਡੇ ਪਾਸ ਨਹੀਂ ਹੈ ਛੱਡ ਦਿਓ ਅਤੇ ਕਹਿੰਦੇ ਹਨ ਗੁਰ ਕੀ ਮੱਤ ਤੂੰ ਲੈ ਆਣੇ ਆਣੇ ਗੁਰੂ ਦੀ ਮੱਤ ਲੈ ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ ਬਹੁਤ ਬੜੇ ਬੜੇ ਸਿਆਣੇ ਜਿਹੜੇ ਹਨ ਉਹ ਗੁਰੂ ਦੀ ਮੱਤ ਤੋਂ ਬਿਨਾਂ ਭਗਤੀ ਨਹੀਂ ਆਉਂਦੀ ਅਤੇ ਬਿਨਾਂ ਭਗਤੀ ਤੋਂ ਬਹੁਤ ਵੱਡੇ ਵੱਡੇ ਸਿਆਣੇ ਜੋ ਹਨ ਉਹ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ ਇਸ ਕਰਕੇ ਪ੍ਰੇਮ ਨਾਲ ਆਓ ਇਸ ਨੂੰ ਪੰਕਤੀ ਲਗਾਓ ਉਪਰੰਤ ਅੱਗੇ ਚੱਲਦੇ ਹਨ।

عام انسان کی زندگی یہ گل کہنے کا موقع شاید کبھی نہیں آیا. انسان یہ کہہ سکتا ہے کہ میں اپنا گھر بدل لیا ہے, میں اپنی موٹر بدل لی ہے, میں کنٹری بدل لی ہے, میں اپنا نام بدل لیا, لیکن یہ گل شاید ہی کوئی انسان اسی کہہ سنیا ہوگی تو میں اپنی عقل بدل لی ہے, میری عقل بدل گئی. کبیر جی کہتے ہیں گرو پرساد گرو کی کرپا کے نال میری عقل بدل گئی, میری مت بدل گئی, نئے قسم کی منو مت پراپت ہوئی ہے. کہتے ادے اشت کی من بدھ ناسی, کہتے جنم مرن کے گیڑ دے پاؤن والی یہ میری مت ہی سی, یہ کہتے مت گئی ہے. گرو پرساد گرو کی کرپا کے نال میری گرو تو نئے قسم کی مت ملی ہے, جس کے نال کہتے میں بدل گیا. جب انسان کی مت بدلتی ہے ادو ہی انسان بدلتا ہے, جب عقل بدلتی ہے ادو ہی انسان بدلتا ہے. انسان نے سارا زور لایا ہوا ہے اپنے کپڑے بدلن سے, فیشن انڈسٹری کی کر رہی ہے یہی کر رہی ہے. انسان نے سارا زور لایا ہوا ہے اپنی باہر باہر کی چیزاں بدلن دیکھ کے, لیکن مت وہی پرانی کی پرانی رہی, سنسکار وہی جو وہی رہتے ہیں, اس میں کوئی بدلتا نہیں. گرو بابا جی نے پھر آخیا ہے کہ میری مت بدل گئی. اب دیکھیے پنڈ وچوں سنیہا کی مل رہا ہے کہ جو سارے پاس مت ہے وہ مت نہیں ہے, وہ سیاحت نہیں ہے. پر ہوں اتنے ایک سوال پیدا ہوگا, اس سوال کا جواب دیتے تو بنا کیرتن جو ہے وہ سنپور نہیں ہو. سوال اتنے یہ پیدا ہوتا ہے کہ یہ جی ساری مت نو مہاراج کہہ رہے ہیں چھڈتے ہو کہ یہ مت نہیں ہے, یہ کیوں نہیں مت, یہ مت کیوں نہیں. اگر کوئی بندہ کوشچن کرے کہ یہ مت ہے کیوں نہیں, تو پھر اس کا اِسی کنہیں جواب دیں گے کہ یہ مت کیوں نہیں ہے. صرف گرو کی ہی مت کیوں مت ہے, جو کچھ اسی ہوں تک پڑھے ہاں سنیا ہے سیکھا ہے وہ ٹوٹلی آبسلیٹ ہو گئی, وہ مت ہے ہی نہیں. کس طرح اس چیز کی سرٹیفکیٹ کریے, کس طرح اس چیز کا نرنا کریے کہ یہ مت جڑی مت نہیں. آخر بار دنیا کے اتنے وڈے وڈے فلاسفر ہوئے, اتنے وڈے وڈے سائنٹسٹ ہوئے ہیں, اتنے وڈے وڈے ودوان ہوئے ہیں, اتنی دنیا کے یونیورسٹیز ہیں, یہ اتوں سارے ہی جڑے باہر نکلے ہیں وہ مت تو بنا ہی باہر نکلے ہیں. دنیا بھر دیا لائبریری جو اوور فلو کر رہی ہیں کتابوں کے نال, اتنی وڈی سائنس کی ریسرچ ہوئی ہے, ٹیکنالوجی کے انسان اتنا اگاہ بڑھیا ہے کہ وہ مت تو بنا ہی بڑھ گیا. اہم سوال ہے, اس سوال کا جواب اسی گرمت کے راہی لینا. سارے کے سارے انہوں کے پاس مت نہیں ہے. دنیا اتنے پڑھے لوگ ہیں, پڑھے لکھے لوگ ہیں, ان سنگت کے بہت پڑھے لکھے لوگ بیٹھے ہوں گے. میں انہوں تو معافی چاہاں گا کہ میں انہوں نے ایک پرمان سنان لگا ہوں اور وہ میرا اپنا نہیں ہے, اس کر کے ناراض ہونا تو آپ جی نے مہاراج جی نال ہو لینا. میں جو کون لفظ کوئی آخا گا تو میرے میں ناراض ہونا, جو بانی کی پنچی ہوئی تو پھر تاری اچھا ہے. گرو صاحبان ناراض ہو سکتے ہو تو ہو لینا. تو پنچیاں ایسی ہیں شاید ایسی سنیا نہ ہو کر کہتے ہیں ہرنا باجا تین سکھدار یہاں پڑھیا ناؤ, کہتے یہ پڑھے لکھے ہیں, پڑھیا لکھیا کا نام کی رکھ دو, ہرن باج
ਅਤੇ ਸਿੱਖਦਾਰ ਕਹਿੰਦੇ ਇਸ ਪੜ੍ਹਿਆ ਲਿਖਿਆ ਦਾ ਨਾਂ ਰੱਖ ਕੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ। ਮਹਾਰਾਜ ਜੀ ਇਹਨਾਂ ਪੜ੍ਹਿਆ ਲਿਖਿਆ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿੱਖਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈਏ ਇਹਨਾਂ ਦਾ ਇਹ ਨਾਮ? ਕਿਉਂਕਿ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ ਹਰਣਾ ਬਾਜਾਂ ਤੈ ਸਿੱਖਦਾਰਾਂ ਇਹਨਾਂ ਪੜ੍ਹਿਆ ਨਾ ਹੋ। ਕਿਉਂਕਿ ਵੀ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮੱਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖ ਦਿਓ ਹਿਰਨ ਬਾਜ ਸਿੱਖਦਾਰ। ਕਿਉਂ? ਕਿਉਂਕਿ ਸਾਂਝੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ। ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ ਬਾਜ ਦਾ ਸੁਭਾਅ ਹੁੰਦਾ ਹੈ ਝਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ। ਹਿਰਨ ਬਹੁਤ ਚਮਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ ਅਤੇ ਸਿੱਖਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ, ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਨੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਇਹ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਂਚ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਹੈ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿੱਖਦਾਰ ਜੋ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ, ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ ਕਿ ਵੀ ਕੈਨ ਸਰਵਾਈਵ ਬੈਟਰ, ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ? ਬਿਜੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ। ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ 'ਤੇ ਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ। ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਵੇਸ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਇਹ ਜਾਣ ਤੋਂ ਨਹੀਂ, ਇਹ ਮਤ ਤੋਂ ਨਹੀਂ। ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਕੀਰਤਨ 5-10 ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ, ਮੈਂ ਕੰਕਲੂਡ ਕਰ ਰਿਹਾ। ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ,

ਗੁਰੂ ਦੀ ਸਿੱਖਿਆ ਕੀ ਕਹਿੰਦੀ ਹੈ? ਮਨ ਤੂੰ ਜੋਤ ਸਰੂਪ ਹੈ, ਤੂੰ ਵਾਹਿਗੁਰੂ ਜੀ ਦੀ ਅੰਸ਼ ਹੈ, ਤੂੰ ਵਾਹਿਗੁਰੂ ਜੀ ਦੀ ਜੋਤ ਦਾ ਹੀ ਸਰੂਪ ਹੈ, ਉਸ ਤੋਂ ਅਲੱਗ ਨਹੀਂ ਹੈ। ਤੂੰ ਪਰਮਾਤਮਾ ਦਾ ਹੀ ਅਰਥ ਹੈ, ਤੂੰ ਪਰਮਾਤਮਾ ਦਾ ਹੀ ਰੂਪ ਹੈ, ਪਰ ਤੂੰ ਪਰਮ ਦੇ ਵਿੱਚ ਪਿਆ ਹੋਇਆ ਹੈ। ਇਸ ਪਰਮ ਨੂੰ ਦੂਰ ਕਰਕੇ ਆਪਣੀ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕਰਕੇ ਤੂੰ ਕੌਣ ਹੈ? ਇਹ ਗੁਰੂ ਦੀ ਮਤ ਹੈ, ਗੁਰੂ ਦੀ ਮਤ ਹੈ ਕਿ ਤੈਨੂੰ ਇਹ ਪਤਾ ਨਹੀਂ ਕਿ ਤੂੰ ਕੌਣ ਹੈ। ਤੂੰ ਹੈ ਵਾਹਿਗੁਰੂ ਦਾ ਰੂਪ, ਵਾਹਿਗੁਰੂ ਦੀ ਅੰਸ਼ ਅਤੇ ਵਾਹਿਗੁਰੂ ਦੀਆਂ ਤਮਾਮ ਖੂਬੀਆਂ ਸ਼ਕਤੀਆਂ ਉਹ ਤੇਰੇ ਅੰਦਰ ਹਨ। ਵਾਹਿਗੁਰੂ ਜੀ ਦੀ ਤਮਾਮ ਅਕਲ ਇੰਟੈਲੀਜੈਂਸ ਉਹ ਤੇਰੇ ਆਪਣੇ ਅੰਦਰ ਹੈ। ਵਾਹਿਗੁਰੂ ਦੇ ਤਮਾਮ ਗੁਣ ਤੇਰੇ ਆਪਣੇ ਅੰਦਰ ਹਨ, ਪਰ ਤੂੰ ਆਪਣੇ ਆਪ ਨੂੰ ਕੁਝ ਹੋਰ ਸਮਝੀ ਬੈਠਾ ਹੈ। ਜੋ ਸਮਝੀ ਬੈਠਾ ਹੈ ਤੂੰ ਉਹ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਕਹਿੰਦੇ ਮੂਲ ਪਛਾਣ, ਆਪਣੀ ਓਰਿਜਨੈਲਿਟੀ ਨੂੰ ਪਛਾਣ, ਆਪਣੀ ਰੂਪ ਨੂੰ ਪਛਾਣ ਕਿ ਤੂੰ ਕਿਸ ਦਾ ਹੈ, ਕਿੱਥੋਂ ਆਇਆ ਹੈ, ਕਿਸ ਦੇ ਨਾਲ ਤੂੰ ਸੰਬੰਧ ਰੱਖਦਾ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਲੱਭਣ ਦੀ ਕੋਸ਼ਿਸ਼ ਕਰ। ਅਗਰ ਤੂੰ ਉਹ ਨਹੀਂ ਲੱਭਿਆ, ਆਹ ਹੁਣ ਪੰਕਤੀ ਧਿਆਨ ਨਾਲ ਸੁਣੋ। ਮੂਲ ਨਾ ਬੂਝੇ ਆਪਣਾ ਦੇ ਪਸ਼ੂਆ ਚ ਢੋਰ ਦੀਏ। ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਲੱਭਿਆ, ਆਪਣੀ ਓਰਿਜਨੈਲਿਟੀ ਨਹੀਂ ਲੱਭੀ ਕਿ ਉਹਨਾਂ ਦਾ ਆਗਾਜ਼ ਕਿੱਥੋਂ ਹੋਇਆ, ਕਹਿੰਦੇ ਹਨ ਉਹ ਪਸ਼ੂ ਹਨ ਅਤੇ ਢੋਰ ਗਵਾਰ ਹਨ। ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਚ ਢੋਰ ਦੀਏ। ਇਹ ਹੈ ਗੁਰੂ ਦੀ ਮਤ। ਪਹਿਲੀ ਜਿਹੜੀ ਮੈਂ ਦੱਸ ਚੁੱਕਾ ਹਾਂ, ਹੁਣ ਤੁਸੀਂ ਆਪ ਹੀ ਫਰਕ ਦੇਖ ਲਓ ਕਿ ਗੁਰੂ ਦੀ ਮੱਤ ਦੇ ਵਿੱਚ ਕੀ ਹੈ ਔਰ ਬਾਹਰਲੀ ਸੰਸਾਰੀ ਮੱਤ ਦੇ ਵਿੱਚ ਕੀ ਹੈ। ਇਹ ਜਿਹੜੀ ਮੱਤ ਹੈ ਕਿ ਆਪਣੇ ਆਪ ਨੂੰ ਪਛਾਣਨਾ ਹੈ, ਆਪ ਪਛਾਣੋ ਤਾਂ ਕਹੋ ਜਾਣੋ। ਗੁਰੂ ਤੇਗ ਬਹਾਦਰ ਜੀ ਨੇ ਵੀ ਆਖਿਆ ਹੈ ਨਾ, ਤਾਹਿਰ ਬਨ ਖੋਜਨ ਜਾਈ, ਸਰਬਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਕੋਹਕ ਮੱਧ ਜੋ ਬਾਸ ਬਸ ਹੈ ਮੁਕਰ ਮਾਹੇ ਜੈ ਸਿਖਾਈ। ਕੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੋ, ਆਪਣੇ ਆਪ ਨੂੰ ਚੀਨਣ ਤੋਂ ਬਿਨਾਂ, ਆਪਣੇ ਆਪ ਨੂੰ ਪਛਾਣਨ ਤੋਂ ਬਿਨਾਂ, ਆਪਣੇ ਆਪ ਨੂੰ ਲੱਭਣ ਤੋਂ ਬਿਨਾਂ ਮਿਟੇ ਨਾ ਪਰਮ ਕੀ ਸਾਈ। ਇਹ ਪਰਮ ਦੀ ਪ੍ਰੇਰ ਜਿਹੜੀ ਹੈ ਮਿਟਣੀ ਹੈ, ਤੁਸੀਂ ਪਰਮ ਚ ਹੀ ਰਹਿਣਾ, ਭਾਵ ਹੋ ਕੁਛ ਹੋਰ ਅਤੇ ਸਮਝੀ ਆਪਣੇ ਆਪ ਨੂੰ ਕੁਛ ਹੋਰ ਜਾਂਦੇ ਹੋ। ਉਸ ਤੋਂ ਵੱਡੀ ਤਰੱਜੀ ਕੀ ਹੋ ਸਕਦੀ ਹੈ? ਇਸ ਤੋਂ ਵੱਡੀ ਤਰੱਜੀ ਅਤੇ ਇਸ ਤੋਂ ਵੱਡੀ ਨਾ ਸਮਝੀ, ਇਸ ਤੋਂ ਵੱਡੀ ਬੇਅਕਲੀ ਕੀ ਹੋ ਸਕਦੀ ਹੈ ਕਿ ਮੈਂ ਹੋਵਾਂ ਕੁਛ ਹੋਰ ਅਤੇ ਆਪਣੇ ਆਪ ਨੂੰ ਸਮਝੀ ਕੁਛ ਹੋਰ ਜਾਣਾ। ਇਸ ਨੂੰ ਵੀ ਮਤ ਵਾਲਾ ਆਖਿਆ ਜਾ ਸਕਦਾ ਹੈ। ਗੁਰੂ ਜੀ ਮਹਾਰਾਜ ਕਹਿੰਦੇ

0: ਇਹ ਤੇ ਫਾਈਂਡ ਕਰ ਲਓ ਕਿ ਤੁਸੀਂ ਹੋ ਕੌਣ, ਉਸ ਤੋਂ ਬਾਅਦ ਫਿਰ ਤੁਹਾਨੂੰ ਮਤ ਵਾਲੇ ਕਿਹਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਤੁਹਾਨੂੰ ਮਤ ਵਾਲੇ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੇ ਪਾਸ ਮਤ ਨਹੀਂ ਸੀ। ਮਨ ਤੋਂ ਜੋਤ ਸਰੂਪ ਆਪਣਾ ਮੂਲ ਪਛਾਣ, ਕਹਿੰਦੇ ਆਪਣਾ ਮੂਲ ਪਛਾਣ। ਇਹ ਹੁਣ ਨੁਕਤੇ ਮੈਂ ਅੱਜ ਦੇ ਸਾਹਮਣੇ ਰੱਖ ਰਿਹਾ ਕਿ ਗੁਰੂ ਦੀ ਟੀਚਿੰਗ ਦੇ ਵਿੱਚ ਕੀ ਕੁਛ ਆਉਂਦਾ ਹੈ। ਗੁਰੂ ਦੀ ਟੀਚਿੰਗ ਦੇ ਵਿੱਚ ਇਹ ਆਉਂਦਾ, ਇੱਕ ਹੋਰ ਬੜਾ ਇੰਟਰਸਟਿੰਗ ਪੁਆਇੰਟ ਆਉਂਦਾ ਗੁਰੂ ਦੀ ਟੀਚਿੰਗ ਦੇ ਵਿੱਚ। ਕੋਈ ਸਕੂਲ, ਕੋਈ ਮਾਂ ਬਾਪ, ਕੋਈ ਯੂਨੀਵਰਸਿਟੀ, ਕੋਈ ਕਾਲਜ ਉਹ ਬਿਲਕੁਲ ਨਹੀਂ ਸਿਖਾਏਗਾ। ਉਹ ਕੀ ਹੈ, ਗੁਰੂ ਮਹਾਰਾਜ ਦੀ ਟੀਚਿੰਗ ਦੇ ਵਿੱਚ ਆਉਂਦਾ ਹੈ ਕਿ ਮਰਨਾ ਯਾਦ ਰੱਖੋ, ਮਰਨਾ ਯਾਦ ਰੱਖੋ। ਕਦੇ ਮਾਂ ਬਾਪ ਸਿਖਾਲਦੇ ਹਨ ਇਹ ਗੱਲ ਇਮਾਨਦਾਰੀ ਦੇ ਨਾਲ ਰੱਖਣਾ। ਮੇਰੇ ਮਾਤਾ ਪਿਤਾ ਨੇ ਤਾਂ ਮੈਨੂੰ ਕਦੇ ਨਹੀਂ ਸਿਖਾਇਆ ਕਿ ਮਰਨਾ ਯਾਦ ਰੱਖਿਆ। ਮੈਂ ਤੇ ਸੱਚ ਆਪ ਜੀ ਦੇ ਸਾਹਮਣੇ ਦੱਸਦਾ, ਆਪ ਜੀ ਆਪਣੇ ਮੁਤਲਕ ਜਾਣਦੇ ਹੋਵੋਗੇ। ਕਦੇ ਕਿਸੇ ਨੇ ਨਹੀਂ ਦੱਸਿਆ ਕਿ ਵੀ ਮਰਨਾ ਯਾਦ ਰੱਖੀਦਾ ਹੁੰਦਾ। ਹਾਂ, ਘਰ 'ਚ ਕੋਈ ਮਰਨ ਦੀ ਗੱਲ ਕਰੇ ਤੇ ਇਹ ਜ਼ਰੂਰ ਸੁਣੀਦਾ ਸੀ ਕਿ ਮੋਹਰੋਂ ਕਹਿੰਦੇ ਸੁੱਖ ਬੋਲੋ, ਸੁੱਚਾ ਜੀ ਦੀ ਗੱਲ ਕਰੋ, ਮਰਨ ਦੀ ਗੱਲ ਨਾ ਕਰੋ, ਸੁੱਖ ਬੋਲੋ, ਸੁੱਖ ਦੀ ਗੱਲ ਕਰੋ, ਸ਼ੁਭ ਬਚਨ ਬੋਲੋ। ਮਹਾਰਾਜ ਜੀ ਬਾਬਾ ਜੀ ਥਾਂ ਥਾਂ ਤੇ ਕਹਿੰਦੇ ਹਨ ਮਰਨਾ ਯਾਦ ਰੱਖੋ। ਗੁਰੂਦਾ ਮੰਡਪ ਮਾਲ ਨਾ ਲਾਏ, ਆਪਣਾ ਚਿੱਤ ਮਨ ਇਹਨਾਂ ਮੰਡਪਾਂ ਨਾਲ, ਇਸ ਦੁਨੀਆਦਾਰੀ ਦੇ ਮਾਲ ਨਾਲ ਨਾ ਲਗਾ। ਤੇ ਕੀ ਕਰ, ਮਰਗ ਸਤਾਣੀ ਚਿੱਤ ਕਰ। ਮਰਗ ਸਤਾਣੀ, ਸਤਾਣੀ ਦਾ ਭਾਵ ਬਹੁਤ ਸ਼ਕਤੀਸ਼ਾਲੀ, ਮਰਗ ਮਨੇ ਮਿਰਤੀ, ਮਿਰਤੀ ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਹੈ, ਉਹਨੂੰ ਚਿੱਤ ਕਰ, ਉਹਨੂੰ ਯਾਦ ਦੇ ਵਿੱਚ ਰੱਖ, ਚਿੱਤ ਦੇ ਵਿੱਚ ਰੱਖ। ਗੁਰੂ ਮਹਾਰਾਜ ਜੀ ਬਾਣੀ 'ਚ ਆਖਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ। ਸਾਧ ਸੰਗਤ ਧਿਆਨ ਆਪਣਾ ਫੋਕਸ ਕਰਕੇ ਰੱਖੋ, ਕਿਉਂਕਿ ਮੈਂ ਕਹਿੰਦਾ ਆਪ ਜੀ ਕੀਰਤਨ ਸੁਣਨ ਤੋਂ ਬਾਅਦ ਘਰ ਜਾਓ ਅਤੇ ਕੋਈ ਜਾ ਕੇ ਗੱਲਬਾਤ ਕਰੋ, ਕਿ ਕੁਛ ਸੁਣ ਕੇ ਆਏ ਹਾਂ, ਫਿਰ ਉਸਨੂੰ ਬੈਠ ਕੇ ਵਿਚਾਰੋ, ਉਸਦਾ ਕੋਈ ਨੋਟ ਵੀ ਲਾਓ, ਤਾਂ ਕਿ ਇਹਨਾਂ ਦਸਾਂ ਦਿਨਾਂ ਦੇ ਵਿੱਚ ਅਸੀਂ ਕੁਛ ਅਚੀਵ ਕਰਨਾ। ਬਾਬਾ ਜੀ ਬਾਣੀ 'ਚ ਆਖਦੇ ਹਨ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਚਾਰ ਹੈ। ਮਰਨਾ ਮਨੋ ਵਿਚਾਰ ਦਿੱਤਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਕਹਿੰਦੇ ਉਸਨੂੰ, ਮਰਨਾ ਬਿਲਕੁਲ ਵਿਸਰ ਗਿਆ, ਮਰਨਾ ਬਿਲਕੁਲ ਵਿਸਰ ਗਿਆ, ਉਸਨੇ ਮਰਨਾ ਵੀ ਕਹਿੰਦੇ ਮਰਨਾ ਯਾਦ ਰੱਖੋ। ਗੁਰੂ ਬਾਬਾ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਮੌਤ ਨੂੰ ਯਾਦ ਰੱਖੋ। ਕਹਿੰਦੇ ਹਨ ਮੱਤੀ ਮਰਨ ਵਿਸਾਰਿਆ, ਇਸ ਦੁਨਿਆਵੀ ਵਸਤੂਆਂ ਦੇ ਵਿੱਚ ਮੱਤੀ ਮੈਨੇ ਮਸਤ ਹੋਈ ਹੋਈ, ਇਸ ਜੀਵ ਜਿੰਦੜੀ ਨੇ, ਇਸ ਮਤ ਨੇ ਕੀ ਕੀਤਾ ਹੈ, ਮਰਨਾ ਮਨੋ ਵਿਸਾਰਿਆ, ਮੱਤੀ ਮਰਨ ਵਿਸਾਰਿਆ। ਖੁਸ਼ੀ ਕੀਤੀ ਦਿਨ ਚਾਰ ਇੱਕ ਦਿਨ ਦੀ ਖੁਸ਼ੀ ਕੀਤੀ ਅਤੇ ਉਸਨੇ ਬਿਲਕੁਲ ਹੀ ਭੁਲਾ ਦਿੱਤਾ ਕਿ ਆਹ ਜਿਹੜਾ ਮੇਰਾ ਜੀਵਨ ਹੈ ਇਹ ਤੇ ਇੱਕ ਬੁਲਬਲੇ ਤੋਂ ਜ਼ਿਆਦਾ ਵੱਧ ਕੇ ਅਹਿਮੀਅਤ ਨਹੀਂ ਰੱਖਦਾ। ਜੈਸੇ ਜਲਦੇ ਬੁਦਬੁਦਾ ਉਪਜੇ ਦਿਲ ਤੇ ਮੀਤ, ਜਦ ਰਚਨਾ ਤੈਸੇ ਰਚੀ ਕਹੋ ਨਾਨਕ ਸੰਗੀਤ। ਅਸੀਂ ਇੱਕ ਪਾਣੀ ਵਿੱਚ ਜੋ ਬੁਲਬੁਲਾ ਹੁੰਦਾ ਹੈ ਉਸ ਤੋਂ ਵੱਧ ਕੇ ਕੁਛ ਨਹੀਂ ਹੈ। ਕਈ ਬੰਦੇ ਕਹਿ ਦਿੰਦੇ ਹਨ ਯੂ ਡੋਂਟ ਨੋ ਮੀ, ਆਮ ਕਈ ਬੰਦੇ ਇਹ ਗੱਲ ਕਹਿ ਰਹੇ ਹਨ ਕਿ ਤੁਹਾਨੂੰ ਮੇਰਾ ਪਤਾ ਨਹੀਂ ਹੈ, ਯੂ ਡੋਂਟ ਨੋ ਮੀ। ਮਹਾਰਾਜ ਜੀ ਕਹਿੰਦੇ ਹਨ ਹਾਂ, ਸਾਨੂੰ ਤੁਹਾਡਾ ਪਤਾ ਹੈ, ਸਾਨੂੰ ਪਤਾ ਤੁਹਾਡਾ ਕਿ ਤੁਸੀਂ ਕੌਣ ਹੋ। ਇੱਕ ਪਾਣੀ ਦੇ ਬੁਲਬਲੇ ਤੋਂ ਵੱਧ ਕੇ ਕੁਛ ਨਹੀਂ ਹੈ, ਉਹ ਤੁਸੀਂ ਕਈ ਜਾਂਦੇ ਸੀ ਯੂ ਡੋਂਟ ਨੋ। ਅਸੀਂ ਕਹਿ ਦਿੰਦੇ ਸੀ ਯੂ ਡੋਂਟ ਨੋ, ਮਹਾਰਾਜ ਜੀ ਕਹਿੰਦੇ ਹਾਂ ਸਾਨੂੰ ਪਤਾ ਤੁਸੀਂ ਕੌਣ, ਬੁੱਕਾ ਅਸਤ ਰਕਤ ਪ੍ਰੇਤੇ ਚਾਮ, ਇਸ ਉੱਪਰਲੇ ਰਾਖੇ ਗੁਮਾਨ, ਹੱਡੀਆਂ ਲਹੂ ਨਾੜੀਆਂ ਪਿੰਜਰਾ ਮਿਰਗ ਆਦਿ, ਇਹ ਗੰਦਗੀ ਦਾ ਇੱਕ ਫੈਲਾ ਹੈ, ਇਸ ਉੱਤੇ ਮਾਣ ਕਰਦੇ ਉੱਤੇ ਕਹਿੰਦੇ ਮੈਨੂੰ ਤੁਹਾਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹ ਕਹਿੰਦੇ ਸਾਨੂੰ ਪਤਾ ਹੈ ਤੁਸੀਂ ਕੌਣ ਹੋ, ਬਾਕੀ ਤੁਸੀਂ ਕਹਿੰਦੇ ਕਿ ਤੁਹਾਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ। ਉਹ ਕਹਿੰਦੇ ਪਤਾ ਹੈ, ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਅੰਦਰ ਖੁਦਾ ਮੈਲ ਹੀ ਮੈਲ ਹੈ, ਹੋਰ ਕੁਛ ਨਹੀਂ, ਮੈਲ ਹੀ ਮੈਲ।
1: ਅਸੀਂ ਕਹਿੰਦੇ ਕਿ ਤੁਹਾਨੂੰ ਨਹੀਂ ਪਤਾ ਕਿ ਮੈਂ ਕੌਣ ਹਾਂ, ਉਹ ਕਹਿੰਦੇ ਪਤਾ ਹੈ ਕੌਣ, ਸਭ ਕੋ ਭਰਿਆ ਫੂਕ, ਹਉਮੈ ਦੀ ਫੂਕ ਨਾਲ ਸਾਰੇ ਭਰੇ ਪਏ। ਵੀ ਨੋ ਜੀ, ਬਾਬਾ ਜੀ ਕਹਿੰਦੇ ਮੈਂ ਨਹੀਂ ਕਹਿ ਰਿਹਾ ਤੁਹਾਨੂੰ, ਗੁਰੂ ਬਾਬਾ ਜੀ ਕਹਿੰਦੇ ਅਸੀਂ ਐਗਜੈਕਟਲੀ ਜਾਣਦੇ ਹਾਂ ਕਿ ਤੁਸੀਂ ਕੌਣ ਹੋ, ਹਉਮੈ ਦੀ ਫੂਕ ਦੇ ਨਾਲ ਭਰੇ ਪਏ, ਹੱਡੀਆਂ ਬਿਸਤਾ ਮਾਸ ਲਹੂ ਨਾੜੀਆਂ ਦਾ ਇੱਕ ਪਿੰਜਰਾ ਹੋ, ਅਤੇ ਇਹ ਪਿੰਜਰੇ ਦਾ ਇਤਨਾ ਵੀ ਪ੍ਰਵਾਸਾ ਨਹੀਂ ਹੈ, ਕਿਆ ਪ੍ਰਵਾਸਾ ਇਸ ਪਾਂਡੇ ਦਾ, ਇਤਨਾ ਕੁ ਲਾਗੇ ਠਨਕਾ, ਇਤਨਾ ਕੁ ਠਨਕਾ ਲੱਗੇ ਤੇ ਇਹ ਟੁੱਟ ਸਕਦਾ ਹੈ, ਮੁੜ ਕੇ ਦੁਆਰਾ ਇਹ ਜੁੜਦਾ ਨਹੀਂ। ਇਸ ਕਰਕੇ ਕਹਿੰਦੇ ਮੌਤ ਨੂੰ ਯਾਦ ਰੱਖੋ, ਮੌਤ ਨੂੰ ਯਾਦ ਰੱਖੋਗੇ ਤੇ ਤੁਹਾਡੀ ਅਟੈਚਮੈਂਟ ਜੋ ਹੈ ਆਪਣੇ ਆਪ ਨਾਲ, ਆਪਣੇ ਤਨ ਨਾਲ, ਆਪਣੇ ਬਾਕੀ ਤਮਾਮ ਚੀਜ਼ਾਂ ਦੇ ਨਾਲ, ਟੁੱਟਣ ਦਾ, ਤੋੜਨ ਦਾ, ਜੀਵਨ ਚ ਵੈਰਾਗ ਪੈਦਾ ਕਰਨ ਦਾ ਇੱਕ ਹੀ ਸਾਧਨ ਹੈ ਕਿ ਮੌਤ ਨੂੰ ਯਾਦ ਰੱਖੋ। ਜੇ ਮੌਤ ਨੂੰ ਯਾਦ ਰੱਖੇਗਾ ਉਸੇ ਵੀ ਹੀ ਜ਼ਿੰਦਗੀ ਦੇ ਵਿੱਚ ਫਰਦਰ ਸਵਾਲ ਆਉਣਗੇ ਕਿ ਮੌਤ ਤੋਂ ਬਾਅਦ ਕੀ ਹੋਏਗਾ, ਫਿਰ ਮੈਂ ਕੀ ਬਣਾਂਗਾ, ਅਦਰਵਾਈਜ਼ ਇਹ ਕੁਸ਼ਚਨ ਪੈਦਾ ਨਹੀਂ ਹੋ ਸਕਦਾ। ਤੋ ਗੁਰੂ ਦੀ ਟੀਚਿੰਗ ਦੇ ਵਿੱਚ ਦੂਸਰਾ ਪੁਆਇੰਟ ਇਹ ਆਉਂਦਾ ਹੈ ਕਿ ਮੌਤ ਨੂੰ ਯਾਦ ਰੱਖੋ। ਹੁਣ ਮੈਨੂੰ ਦੱਸੋ ਇਹ ਮੱਤ ਕਿੱਥੇ ਮਿਲਦੀ ਹੈ, ਜੇ ਮਿਲਦੀ ਹੈ ਤਾਂ ਦੱਸ ਦਿਓ, ਕੋਈ ਯੂਨੀਵਰਸਿਟੀ ਲਾਅ ਦੇ ਕੋਰਸ, ਮੈਡੀਸਨ ਦੇ ਕੋਰਸ ਦੇ ਵਿੱਚ ਜਾਂ ਹੋਰ ਕਿਸੇ ਕੋਰਸ ਦੇ ਵਿੱਚ ਇਹ ਸਿਖਾਲਦੇ ਹਨ ਕਿ ਮਰਨਾ ਵੀ ਯਾਦ ਰੱਖੋ? ਬਿਲਕੁਲ, ਇਹ ਹੈ ਗੁਰੂ ਦੀ ਮੱਤ। ਜੋ ਅਸੈਂਸ਼ਲ ਚੀਜ਼ਾਂ ਗੁਰੂ ਦੀ ਮੱਤ ਵਿੱਚ ਸਿਖਾਲੀਆਂ ਜਾਂਦੀਆਂ ਹਨ, ਉਹ ਦੁਨੀਆ ਦੀ ਕਿਸੇ ਵੀ ਹੋਰ ਮੱਤ ਦੇ ਦਾਇਰੇ ਦੇ ਵਿੱਚ ਆਉਂਦੀਆਂ ਹੀ ਨਹੀਂ। ਹੋਰ ਬਹੁਤ ਕੁਛ ਹੈ ਗੁਰੂ ਮਹਾਰਾਜ ਸਿਖਾਲਦੇ ਨੇ, ਸਾਦਾ ਰਹੋ, ਸਾਦੇ ਰਹੋ। ਇਹ ਕੌਣ ਸਿਖਾਲਦਾ ਹੈ ਕਿ ਸਾਦੇ ਰਹੋ? ਸਾਡੀਆਂ ਲਾਈਫ ਜਾਂ ਬਹੁਤ ਸੋਫਿਸਟੀਕੇਟਡ ਹਨ, ਬੜੀਆਂ ਕੰਪਲੀਕੇਟਡ ਹਨ, ਬੜੀਆਂ ਲਗਜ਼ਰੀਅਸ ਹਨ, ਇਸ ਕਰਕੇ ਐਕਸਪੈਂਸਿਵ ਵੀ ਹਨ, ਐਕਸਪੈਂਸਿਵ ਹੋਣ ਕਰਕੇ ਤੇ ਸਟ੍ਰੈਸਫੁਲ ਵੀ ਹਨ, ਅਤੇ ਬਹੁਤ ਸਾਰੀ ਐਂਗਜ਼ਾਇਟੀ ਦਾ ਕਾਰਨ ਬਣਦੀਆਂ ਹਨ। ਪਰ ਮਹਾਰਾਜ ਜੀ ਕਹਿੰਦੇ ਸਾਰੇ ਦਾ ਸਾਰਾ ਅਵੋਇਡ ਕੀਤਾ ਜਾ ਸਕਦਾ ਹੈ ਜਸਟ ਬਾਈ ਲਿਵਿੰਗ ਸਿੰਪਲ ਜੀਵਨ ਜੀ। ਹੁਣ ਉਸਦੀ ਮਿਸਾਲ ਸੁਣੋ, ਕਬੀਰ ਸਾਹਿਬ ਦਾ ਸ਼ਲੋਕ ਹੈ ਸਿੰਪਲਿਸਿਟੀ ਉੱਤੇ, ਕਹਿੰਦੇ ਨੇ ਕਬੀਰ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੂਣ, ਕਹਿੰਦੇ ਮੇਰੇ ਲਈ ਖਿਚੜੀ ਹੀ ਜਿਹੜਾ ਹੈ ਉਹ ਬੜਾ ਖੂਬ ਸਵਾਦਲਾ ਖਾਣਾ ਹੈ, ਜਿਹਦੇ ਵਿੱਚ ਸਿਰਫ ਲੂਣ ਹੀ ਪਾਇਆ ਹੈ ਅਤੇ ਅੰਮ੍ਰਿਤ ਵਰਗਾ ਉਸਦਾ ਸਵਾਦ ਹੈ, ਨਾ ਤਾਂ ਬਣਾਉਣ ਨੂੰ ਚਿਰ ਲੱਗੇ, ਨਾ ਉਸਦੇ ਨਾਲ ਫੈਟ ਪ੍ਰੋਬਲਮ ਹੋਵੇ, ਨਾ ਉਸਦੇ ਨਾਲ ਕੋਲੈਸਟਰੋਲ ਪ੍ਰੋਬਲਮ ਹੋਵੇ, ਅਤੇ ਨਾ ਹੀ ਉਸਦੇ ਨਾਲ ਗਰੋਸਰੀ ਦਾ ਬਿੱਲ ਵਧੇ। ਕਹਿੰਦੇ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੂਣ, ਨਾ ਹੀ ਉਹ ਬਹੁਤ ਟਾਈਮ ਕੰਜ਼ਿਊਮਿੰਗ ਹੈ, ਜੇਰਾ ਰੋਟੀ ਕਾਰ ਨੂੰ ਗਲਾ ਕਟਾਵੇ ਕੌਣ, ਜੇਰਾ ਰੋਟੀ ਕਹਿੰਦੇ ਨੇ ਮਾਸ ਵਾਲੀ ਰੋਟੀ ਨੂੰ, ਚਲੋ ਮੁਰਦਾਰ ਲਿਆਓ, ਉਹਨੂੰ ਖਿਲੋ, ਉਹਨੂੰ ਬਣਾਓ, ਘਰ ਦਾ ਵਾਤਾਵਰਨ ਜੋ ਹੈ ਉਹ ਮੈਲਾ ਕਰੋ, ਫਿਰ ਜਿਹਨਾਂ ਨੂੰ ਅੱਜ ਖਾਵਾਂਗੇ ਉਹ ਕਦੇ ਸਾਨੂੰ ਨਹੀਂ ਖਾਣਗੇ। ਕੁਦਰਤ ਦੇ ਵਿੱਚ ਐਸਾ ਨਿਯਮ ਨਹੀਂ ਹੈ, ਜੋ ਕਰਮ ਕਰੋਗੇ ਉਸਦਾ ਫਲ ਉਸੇ ਤਰ੍ਹਾਂ ਦਾ ਭੁਗਤਣਾ ਪਏਗਾ। ਕਹਿੰਦੇ ਹੀਰਾ ਰੋਟੀ ਕਾਰਨ ਸਵਾਦ ਦੇ ਬਦਲੇ ਮੈਂ ਕਿਸੇ ਜੀਵ ਦਾ ਲਿਆ ਕੇ ਗਲਾ ਕੱਟ ਦਿੰਦਾ ਹਾਂ ਤੇ ਉਸ ਕਰਮ ਦਾ ਕੋਈ ਨਤੀਜਾ ਨਹੀਂ ਨਿਕਲਦਾ, ਉਸ ਕਰਮ ਦਾ ਵੀ ਤਾਂ ਨਤੀਜਾ ਨਿਕਲਣਾ ਹੈ। ਕਹਿੰਦੇ ਕੌਣ ਨਿੱਕੇ ਜਿਹੇ ਸਵਾਦ ਦੇ ਬਦਲੇ ਆਪਣਾ ਗਲਾ ਕਟਵਾਵੇ? ਕਬੀਰ ਸਾਹਿਬ ਦਾ ਸ਼ਲੋਕ ਹੈ ਹੀਰਾ ਰੋਟੀ ਕਾਰਨ ਗਲਾ ਕਟਾਵੇ ਕੌਣ, ਕਹਿੰਦੇ ਮੇਰੀ ਐਸ ਇੰਨੀ ਕੁ ਸਵਾਦ ਦੀ ਗੱਲ ਬਦਲੇ ਮਾਸ, ਹੀਰਾ ਰੋਟੀ ਦਾ ਮਤਲਬ ਹੁੰਦਾ ਮਾਸ ਵਾਲੀ ਰੋਟੀ, ਕਹਿੰਦੇ ਮਾਸ ਵਾਲੀ ਰੋਟੀ ਦੇ ਬਦਲੇ ਇੰਨੀ ਕੁ ਗੱਲ ਬਦਲੇ ਕੌਣ ਆਪਣਾ ਸਿਆਣਾ ਬੰਦਾ ਗਲਾ ਕਟਾਉਂਦਾ ਹੈ? ਕਹਿੰਦੇ ਮੇਰੇ ਲਈ ਸਾਦੀ ਸਿੰਪਲ ਖਿਚੜੀ ਹੀ ਅੰਮ੍ਰਿਤ ਵਰਗੀ ਹੈ। ਇੱਥੋਂ ਭਾਵ ਹੈ ਸਾਦਾ ਖਾਓ, ਸਾਦਾ ਜੀਵਨ ਜੀਓ, ਇਹ ਹੈ ਗੁਰਮਤ ਦੀ ਸਿੱਖਿਆ, ਗੁਰਮਤ ਦੀ ਟੀਚਿੰਗ। ਤੇ ਫਰੀਦ ਸਾਹਿਬ ਬਾਣੀ ਚੱਕ ਦਿਨ ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਜਿਹੜਾ ਪਹਿਲਾਂ ਹੀ ਬੁਰਾ ਹੈ, ਜਿਹੜਾ ਪਹਿਲਾਂ ਹੀ ਬੁਰਾ ਹੈ ਉਸਨੂੰ ਹੋਰ ਬੁਰਾ ਬਣਾਉਣਾ ਹੈ? ਉਸਦਾ ਬੁਰਾ ਕਰਕੇ ਤੁਸੀਂ ਹੋਰ ਬੁਰਾ ਬਣਾ ਦਿਓ? ਬੁਰਾ ਹੋਣ ਦੇ ਨਾਲ ਉਹ ਆਪਣੀ ਆਤਮਾ ਦਾ ਨੁਕਸਾਨ ਕਰ ਰਿਹਾ, ਆਪਣੇ ਜੀਵਨ ਦਾ ਨੁਕਸਾਨ ਕਰ ਰਿਹਾ, ਆਪਣੀ ਮੱਤ ਦਾ ਨੁਕਸਾਨ ਕਰ ਰਿਹਾ, ਆਪਣੇ ਜੀਵਨ ਨੂੰ ਤਬਾਹ ਕਰ ਰਿਹਾ ਬੁਰਾ ਹੋਣ ਕਰਕੇ, ਹੋਰ ਕੀ ਬੁਰਾ ਉਸਦਾ ਕਰਨਾ ਹੈ? ਹੋਰ ਉਸਦਾ ਬੁਰਾ ਕੀ ਕਰਨਾ ਹੈ। ਅਗਰ ਹੋਰ ਤੁਸੀਂ ਉਸਦਾ ਬੁਰਾ ਕਰਨ ਲੱਗ ਪਏ ਤਾਂ ਫਿਰ ਉਸ ਨਾਲ ਵੀ ਜ਼ਿਆਦਾ ਬੁਰੇ ਹੋ ਗਏ। ਜਿਹਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਹੁਣ ਇਹ ਬਹੁਤ ਮੁਸ਼ਕਲ ਗੱਲ ਹੈ, ਗੁੱਸਾ ਮਨ ਨਾ ਹੰਢਾਏ। ਕੌਣ ਨਹੀਂ ਚਾਹੁੰਦਾ ਕਿ ਮੈਨੂੰ ਗੁੱਸਾ ਨਾ ਆਏ, ਪਰ ਗੁੱਸਾ ਸਾਨੂੰ ਸਭਨਾ ਨਹੀਂ ਆ ਜਾਂਦਾ। ਇਹ ਹੈ ਗੁਰਮਤ ਦੀ ਤਾਲੀਮ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਕਹਿੰਦੇ ਅਗਰ ਤੂੰ ਇੰਨੀਆਂ ਕੀ ਗੱਲਾਂ ਕਰ ਲੈ ਕਿ ਤੂੰ ਦੇਹੀ ਦੇ ਅਨੇਕਾਂ ਰੋਗਾਂ ਤੋਂ ਬਚ ਜਾਏਗਾ, ਕਿਉਂਕਿ ਬਹੁਤ ਸਾਰੇ ਰੋਗ ਸਿਰਫ ਪੈਦਾ ਹੀ ਗੁੱਸੇ ਕਰਕੇ ਹੁੰਦੇ ਹਨ, ਪੈਦਾ ਹੀ ਇਮੋਸ਼ਨਲ ਪ੍ਰੋਬਲਮ ਕਰਕੇ ਹੁੰਦੇ ਹਨ। ਸੋ ਸਾਧ ਸਿੰਘ ਜੀ, ਅੱਜ ਆਪ ਜੀ ਦੇ ਸਾਹਮਣੇ ਮੈਂ ਦੋ ਕਿਸਮ ਦੀ ਮਤ ਅਲੱਗ ਅਲੱਗ ਕਰਕੇ ਰੱਖੀ ਹੈ। ਮਨ ਦੀ ਮਤ ਜਿਹੜੀ ਸਾਨੂੰ ਇੱਧਰੋਂ ਉੱਧਰੋਂ ਮਿਲੀ ਹੈ ਅਤੇ ਅਸੀਂ ਉਸਨੂੰ ਮਤ ਸਮਝੀ ਬੈਠੇ, ਆਪਣੇ ਆਪ ਨੂੰ ਅਕਲ ਵਾਲੇ ਅਤੇ ਮਤ ਵਾਲੇ ਸਮਝੀ ਬੈਠੇ ਹਾਂ। ਕਦੇ ਸਵਾਲ ਨਹੀਂ ਕੀਤਾ, ਕੁਸ਼ਚਨ ਨਹੀਂ ਕੀਤਾ, ਸ਼ੱਕ ਨਹੀਂ ਕੀਤੀ, ਕਦੇ ਇਹ ਸੋਚਿਆ ਨਹੀਂ ਕਿ ਮਤ ਕਿਤੋਂ ਲਈ ਵੀ ਹੈ ਤਾਂ ਵੈਸੇ ਹੀ ਕਿਤੋਂ ਆ ਗਈ ਹੈ। ਨਹੀਂ, ਮਤ ਸਾਨੂੰ ਆਈ ਨਹੀਂ, ਅਸੀਂ ਵੱਡੇ ਜ਼ਰੂਰ ਹੋ ਗਏ ਹਾਂ। ਮਤ ਸਾਨੂੰ ਆਈ ਨਹੀਂ, ਅਸੀਂ ਮਤ ਵਾਲੇ ਹੋਣ ਦਾ ਭਰਮ ਜ਼ਰੂਰ ਕਰਨ ਲੱਗ ਪਏ ਹਾਂ। ਮਤ ਸਿਰਫ ਇੱਕੋ ਹੀ ਢੰਗ ਦੇ ਨਾਲ ਆਉਂਦੀ ਹੈ, ਗੁਰੂ ਕੀ ਮਤ ਤੂੰ ਲੈ ਇਹ ਆਨੇ ਭਗਤ ਦੇ ਨਾਮ ਦਾ ਦੀਪ ਦੇਖਦਾ। ਜਿਤਨੀ ਦੇਰ ਤੱਕ ਗੁਰੂ ਤੋਂ ਅਸੀਂ ਮਤ ਨਹੀਂ ਲੈਂਦੇ, ਫਿਰ ਉਹ ਇਨਸਾਨ ਆਪਣੀ ਜ਼ਿੰਦਗੀ ਦਾ ਹਰ ਬੋਲ, ਹਰ ਕਰਮ, ਹਰ ਸੋਚ ਉਹ ਸੋਚੇ, ਉਹ ਕਰੇ, ਉਹ ਬੋਲੇ ਜੋ ਗੁਰੂ ਦੀ ਮਤ ਦੇ ਨਾਲ ਬਿਲਕੁਲ ਮਿਲਦੀ ਹੋਵੇ, ਜੋ ਗੁਰੂ ਦੀ ਮਤ ਦੇ ਵਿੱਚੋਂ ਹੋਵੇ, ਅਤੇ ਉਹ ਕਹਿ ਸਕੇ ਆ ਮੈਂ ਜੋ ਬੋਲ ਰਿਹਾ ਇਹ ਮੇਰੇ ਬਾਬਾ ਜੀ ਦੇ ਬਚਨ ਹਨ, ਉਹਨਾਂ 'ਚੋਂ ਬੋਲ ਰਿਹਾ, ਇਹ ਮੇਰੇ ਆਪਣੇ ਨਹੀਂ ਹਨ। ਮੈਂ ਮਸਕਟ ਇੱਕ ਦਫਾ ਕੀਰਤਨ 'ਤੇ ਗਿਆ, ਉਸ ਕੀਰਤਨ ਤੋਂ ਬਾਅਦ ਇੱਕ ਸੱਜਣ ਕਹਿਣ ਲੱਗੇ, ਭਾਈ ਸਾਹਿਬ ਮੈਂ ਆਪ ਜੀ ਦੇ ਨਾਲ ਐਗਰੀ ਨਹੀਂ ਕਰਦਾ, ਡਿਸਐਗਰੀ ਕਰਦਾ। ਮੈਂ ਕਿਹਾ ਵੀ ਜਿੱਥੋਂ ਤੱਕ ਮੈਨੂੰ ਯਾਦ ਹੈ ਕੀਰਤਨ ਦੇ ਦੌਰਾਨ 'ਚ ਮੈਂ ਇੱਕ ਲਫਜ਼ ਵੀ ਆਪਣੇ ਕੋਲੋਂ ਨਹੀਂ ਕਿਹਾ। ਜੋ ਕੁਛ ਆਪਣੇ ਲਫਜ਼ਾਂ 'ਚ ਕਿਹਾ ਉਸ ਨੂੰ ਗੁਰਬਾਣੀ ਦੀਆਂ ਪੰਕਤੀਆਂ ਦੇ ਨਾਲ ਘੋਲ ਸੀ। ਪਹਿਲਾਂ ਮੇਰੇ ਧਿਆਨ 'ਚ ਗੁਰਬਾਣੀ ਦੀ ਪੰਕਤੀ ਹੁੰਦੀ ਹੈ, ਫਿਰ ਮੈਂ ਕੋਈ ਗੱਲ ਆਖਦਾ ਹਾਂ। ਅਤੇ ਸਾਰੀ ਤਾਂ ਗੁਰਬਾਣੀ ਹੀ ਬੋਲੀ ਗਈ ਹੈ। ਅਤੇ ਜੇ ਆਪ ਜੀ ਡਿਸਐਗਰੀ ਕਰਦੇ ਹੋ ਤਾਂ ਬਾਣੀ ਨਾਲ ਕਰਦੇ, ਮੇਰੇ ਨਾਲ ਨਹੀਂ ਕਰਦੇ, ਕਿਉਂਕਿ ਮੇਰੇ ਪਾਸ ਤਾਂ ਮਤ ਹੈ ਹੀ ਨਹੀਂ। ਮੇਰੇ ਪਾਸ ਆਪਣੀ ਕੋਈ ਸਿਆਣਪ ਨਹੀਂ ਹੈ, ਕੋਈ ਮਤ ਨਹੀਂ ਹੈ, ਮੇਰਾ ਆਪਣਾ ਕੋਈ ਓਪੀਨੀਅਨ ਨਹੀਂ ਹੈ। ਜੋ ਵੀ ਆਖਦਾ ਹਾਂ ਉਹ ਗੁਰੂ ਬਾਬਾ ਜੀ ਦੀ ਪਵਿੱਤਰ ਪਾਵਨ ਬਾਣੀ ਦੇ ਵਿੱਚੋਂ ਆਖਦਾ ਹਾਂ, ਅਤੇ ਉਹ ਗੁਰੂ ਬਾਬਾ ਜੀ ਦੀ ਮਤ ਹੈ। ਆਓ ਆਪਣੇ ਜੀਵਨ 'ਚ ਆਪਣੀ ਮਤ ਨੂੰ ਤਿਆਗੀਏ ਅਤੇ ਗੁਰੂ ਦੀ ਮਤ ਨੂੰ ਲਿਆਈਏ। ਗੁਰੂ ਦੀ ਮਤ ਨੂੰ ਲਿਆਉਣ ਦੇ ਨਾਲ ਜੀਵਨ 'ਚ ਸਵਾਦ ਆਉਂਦਾ ਹੈ ਅਤੇ ਆਪਣੀ ਮਤ ਦੇ ਨਾਲ ਜੀਵਨ ਦੇ ਵਿੱਚ ਫਿੱਕਾਪਨ ਆਉਂਦਾ ਹੈ। ਉਹ ਮੈਂ ਪੰਕਤੀ ਕਹਿ ਕੇ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਹਨ ਲਾਲੇ ਗੋਲੇ ਮਤ ਖਰੀ, ਜਿਹੜਾ ਗੁਰੂ ਦਾ ਲਾਲਾ ਗੋਲਾ ਦਾਸ ਹੈ, ਸੇਵਕ ਹੈ, ਉਸ ਦੀ ਮਤ 'ਚ ਹੈ ਸੋਨੇ ਵਰਗੀ ਖਰੀ। ਕਿਉਂਕਿ ਗੁਰਕੀ ਮਤ ਨੀਚੀ, ਨੀਚੀ ਦਾ ਮਹਿੰਦਾ ਬਹੁਤ ਅੱਛੀ, ਕਿਉਂਕਿ ਉਸਦੇ ਪਾਸ ਗੁਰੂ ਦੀ ਬਹੁਤ ਅੱਛੀ ਮਤ ਹੈ। ਔਨ ਦਾ ਕੌਂਟਰੀ, ਲਾਲੇ ਗੋਲੇ ਮਤ ਖਰੀ, ਗੁਰਕੀ ਮਤ ਨੀਚੀ, ਸਾਚੀ ਸੁਰਤ ਸੁਹਾਵਣੀ। ਉਸ ਗੁਰੂ ਦੇ ਦਾਸ ਦੀ ਸੁਰਤੀ ਜਿਹੜੀ ਹੈ ਬਹੁਤ ਸੁਹਾਵਣੀ ਹੋਈ, ਬਹੁਤ ਟਿੱਕੀ ਹੋਈ ਹੋਵਣੀ ਹੋਵੇਗੀ। ਮਨਮੁਖ ਮਤ ਸੀਕੀ, ਜਿਹੜਾ ਮਨਮੁਖ ਹੈ ਉਸ ਦੀ ਮਤ ਸਿੱਕੀ ਹੋਏਗੀ, ਅਤੇ ਜਿੱਥੇ ਮਤ ਸਿੱਕੀ ਹੈ ਉੱਥੇ ਸਾਰਾ ਹੀ ਜੀਵਨ ਸਿੱਕਾ ਹੋਏਗਾ। ਜੀਵਨ ਦਾ ਹਰ ਐਸਪੈਕਟ ਜੋ ਹੈ ਉਹ ਸਿੱਕਾ ਹੋਏਗਾ, ਦੇਸ਼ ਲੈਸ ਹੋਏਗਾ, ਦੇਸ਼ ਜ਼ਿਆਦਾ ਹੋਏਗਾ। ਕਿਸਮਤ ਬਖਸ਼ਣੀ, ਹਾਲੇ ਮੇਰੀ ਪੂਰੀ ਜੋ ਹੈ ਉਹ ਜਟਲਸ ਦੀ ਥਕਾਵਟ ਵੀ ਨਹੀਂ ਉਤਰੀ, ਪਰ ਅਗਲੇ ਕਿਸਮਾਂ ਦੇ ਵਿੱਚ ਆਪ ਜੀ ਦੀ ਸੇਵਾ ਜੋ ਹੈ ਉਹ ਹੋਰ ਵੀ, ਗੁਰੂ ਬਾਬਾ ਜੀ ਆਪਣੀ ਅਸ਼ੀਰਵਾਦ ਦੇਣ ਅਤੇ ਉਸ ਦੇ ਨਾਲ ਕੀਤੀ ਜਾ ਸਕੇਗੀ। ਸਮੇਂ ਸਿਰ ਰੋਜ਼ਾਨਾ ਸ਼ਾਮ ਦੇ ਦੀਵਾਨ 'ਚ ਆਉਣਾ, ਇਸੇ ਤਰ੍ਹਾਂ ਇਸੇ ਵਿਚਾਰ ਦੀ ਜੋ ਹੈ ਲੜੀ ਚੱਲਦੀ ਰਹੇਗੀ। ਅਤੇ ਅਸੀਂ ਇਹਨਾਂ 10 ਦਿਨਾਂ ਦੇ ਵਿੱਚ ਬਹੁਤ ਸਾਰਾ ਗੁਰੂ ਬਾਬਾ ਜੀ ਦੀ ਮਤ ਦਾ ਜੋ ਖਜ਼ਾਨਾ ਹੈ ਉਹ ਇਕੱਤਰ ਕਰਨਾ ਹੈ। ਆਪੋ ਆਪਣੇ ਨੋਟਸ ਬਣਾਇਆ ਕਰੋ, ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਵਿਚਾਰਾਂ ਦੀ ਸਾਂਝ ਪਾਇਆ ਕਰੋ, ਤਾਂ ਕਿ ਅਸੀਂ ਇਕੱਠੇ ਰਲ ਕੇ ਗਰੋਹ ਹੋ ਸਕੀਏ। ਅਤੇ ਆਸਟ੍ਰੇਲੀਆ ਦੇ ਵਿੱਚ ਇਹ ਸਤਸੰਗ ਕੀਰਤਨ ਦੇ ਜੋ ਲੱਗੇ ਹਨ ਇਹ ਸਾਡੀ ਇੱਕ ਕਿਸਮ ਦੀ ਇਨਵੈਸਟਮੈਂਟ ਹੋਵੇ ਕਿ ਇਹਨਾਂ 10 ਦਿਨਾਂ ਦੇ ਵਿੱਚ ਅਸੀਂ ਕੁਛ ਪ੍ਰਾਪਤ ਕੀਤਾ ਹੈ। ਇਹੀ ਕੁਛ ਸਮਾਂ ਪਿਆਰ ਨਾਲ ਸੰਗਤ ਨੂੰ ਲਗਾਓ, ਉਪਰੰਤ ਸਮਾਪਤ।

কোন গ্রন্থসাহিবের আবেদনের বিচ গৌড়ী গোয়ালে দি সদগুরু জী নে ইসরা গুরু গ্রন্থ সাহিব দে বিচ তীজা স্থান দিতা হে ਇਹ ਵੀ ਬਹੁਤ ਵੱਡਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋੜੀ ਗੁਆਰੇਲੀ ਅਤੇ ਮਾਰੂ ਦੋ ਰਾਗ ਸਤਿਗੁਰੂ ਜੀ ਵਿੱਚ ਬਹੁਤ ਵੱਡੇ ਬਹੁਤ ਬਾਣੀ ਵਿਚਾਰ ਵਿੱਚ ਕੀਤੇ ਜਿਹੜਾ ਰਾਗ ਹੈ ਵਿੱਚ ਆਓ ਇਹ ਸ਼ਾਮ ਦਾ ਰਾਗ ਹੈ ਗੋੜੀ ਗੁਆਰੇਲੀ ਜਬ ਹੋ ਵੀ ਸਨ ਸ਼ਬਦ ਨੂੰ ਮੇਰੇ ਜਗਦੀਸ਼ ਮਿਲਣ ਕੀ ਬਰਿਆ ਚਿਰਨ ਕਾਲ ਇਹ ਦੇਸ਼ ਸੰਦੇਰੀਆ ਸਤਿਗੁਰੂ ਜੀ ਨੇ ਗੋੜੀ ਗੁਆਰੇ ਵਿੱਚ

ਪੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਹੁੰਦੇ ਆਪ ਜੀ ਪਰਮ ਪਵਿੱਤਰ ਬਾਣੀ ਸਤਿਕਾਰ ਕਰਦੇ ਸਤਿਗੁਰੂ ਜੀ ਹੋ ਆਪ ਜੀ ਸੰਗਤਾਂ ਵੱਲੋਂ ਬੇਅੰਤ ਨਾਜ਼ਰ ਹੋਈ ਹੈ ਸਰਬਤ ਮੁਦਰਾਂ ਸਿੱਖੀ ਦਾਤਾ ਸੁਭ ਮਨੁੱਖ ਬਖਸ਼ ਨੇ ਚੜ੍ਹਦਿਆਂ ਕਲਾ ਦੇਸ਼ ਪ੍ਰਦੇਸ਼ ਅੰਮ੍ਰਿਤ

ਕੱਲ ਨੂੰ ਕੱਢੇਗਾ ਕੌਣ? ਵੈਸੇ ਇਸਦਾ ਇਹ ਵੀ ਪਹਿਲੇ ਚਾਰ ਤਾਲ ਹੈ, ਫਿਰ ਇੱਕ ਤਾਲਾ, ਉਸ ਤੋਂ ਬਾਅਦ ਰੂਪਕ ਤੇ ਔਰ ਅੱਗੇ ਤਿੰਨ ਤਾਲ ਤੇ ਸੁਲਫਾ। ਮੈਂ ਇਸ਼ਾਰਾ ਕਰ ਦਿਆਂਗਾ ਥੋੜਾ ਥੋੜਾ, ਸੁਣ ਲਓ। ਇਹ ਸੁਣਨੇ ਵਾਲੀ ਹੈ, ਉਹਨੂੰ ਯਾਦ ਆਵੇ ਨਾ ਆਵੇ ਇਸ ਤੋਂ ਕੋਈ ਮਤਲਬ

ਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੰਗ ਮਹਿਲਾ ਪੰਜਵਾਂ ਤੇ ਪੜਤਾਲ ਕਰਕੇ ਲਿਖੀ ਹੈ। ਇਹ ਬੜੀ ਪੁਰਾਤਨ ਪੜਤਾਲ ਹੈ ਜੋ ਰਾਗੀ ਸੀਨਾ ਬਸੀਨਾ ਗਾਉਂਦੇ ਚਲੇ ਆ ਰਹੇ ਨੇ। ਇਸ ਦੇ ਅੰਦਰ ਚਾਰ ਤਾਲ, ਇਕ ਤਾਲਾ ਤੇ ਰੂਪਕ, ਤਿੰਨ ਤਾਲ ਔਰ ਫਿਰ ਸੁਲਫਾਕ ਹੈ। ਪੁਰਾਣੇ ਵਕਤਾਂ ਚ ਇਕ ਤਾਲਾ ਤੇ ਚਾਰ ਤਾਲ ਤੇ ਰੂਪਕ ਵਿਚ ਗਾਉਂਦੇ ਸੀ, ਇਸ ਵਿਚ ਇਕ ਸੁਲਫਾਕ ਦੀ ਲੈ ਯਾਨੀ ਮੈਂ ਔਰ ਵਧਾ ਦਿੱਤੀ ਹੈ। ਹੁਣ ਇਹਦਾ ਰੂਪ ਇਸ ਤਰ੍ਹਾਂ ਬਣਾਇਆ ਜਾਂਦਾ।

ਸਤ ਸੰਗਤ ਰਵਾਲ ਸਰ ਤੇ ਬਾਈ ਤਾਰਾ ਰਾਜਿਆਂ ਨੇ ਆਖਿਆ ਸਾਹਿਬ ਜੀ ਅਸੀਂ ਰਜਵਾੜੇ ਆ ਰਾਜਪੂਤ ਆ ਅਮੀਰ ਆਦਮੀ ਆ ਤੁਸੀਂ ਇਹਨਾਂ ਗਰੀਬ ਸਿੱਖਾਂ ਕੋਲੋਂ ਕੀ ਲੈਣਾ ਸਾਡਾ ਅੰਮ੍ਰਿਤ ਵੱਖਰਾ ਕਰ ਦਿਓ ਅਸੀਂ ਤੁਹਾਡੇ ਨਾਲ ਮਿਲ ਜਾਵਾਂਗੇ ਸਾਹਿਬ ਕਹਿਣ ਲੱਗੇ ਨਾ ਇਸੇ ਤਰ੍ਹਾਂ ਹੀ ਪੰਡਤਾਂ ਨੇ ਵਿਸਾਖੀ ਵਾਲੇ ਦਿਨ ਆਖਿਆ ਸਾਹਿਬ ਜੀ ਸਾਨੂੰ ਰੋਟੀ ਨਹੀਂ ਜੇ ਪੁੱਛੀ ਕਹਿਣ ਲੱਗੇ ਹੁਣ ਮੈਂ ਖਾਲਸੇ ਦੀ ਸੇਵਾ ਕਰੀ ਕਰਨੀ ਹੁਣ ਮੈਂ ਖਾਲਸੇ ਨੂੰ ਸਾਰੇ ਦਾਨ ਦੇਣੇ ਨੇ ਹੁਣ ਮੈਂ ਖਾਲਸੇ ਦੀ ਬਖਸ਼ਿਸ਼ ਨਾਲ ਮੇਰੇ ਤੇ ਮਿਹਰਾਂ ਹੋਈਆਂ ਨੇ ਇਸ ਕਰਕੇ ਮੈਂ ਤੁਹਾਨੂੰ ਕੁਝ ਨਹੀਂ ਜਾਣਦਾ ਮੈਨੂੰ ਤੁਹਾਡਾ ਚੇਤਾ ਨਹੀਂ ਰਿਹਾ ਤੁਸੀਂ ਮੈਨੂੰ ਘੜੀ ਘੜੀ ਨਾ ਆਖੋ ਤੇ ਫਿਰ ਮਹਾਰਾਜ ਨਾ ਤੁਹਾਡੇ ਗਰੀਬ ਸਿੱਖਾਂ ਨੇ ਤੁਹਾਡੇ ਵਾਸਤੇ ਕੀ ਕੀਤਾ ਹੈ

ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਹਣੀ ਜੋ ਕਰੇ ਸੋਹਣੀ ਵਡਿਆਈ ਗੁਰਮੁਖ ਦੇ ਪ੍ਰਭ ਵਡਿਆਈ।

ਕਹਿ ਦੇ ਖਾਵੇ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚੇ ਵੜੇ ਚਨੋ ਅਕਲੇ ਜਮਾ ਲਿਆ ਹਾਉਨ ਪਾਨ ਕੂੜਿਆ ਮੁਹਕਾ ਲੇ ਜੋ ਦੇ ਚਾਲਿਆ ਤੇਰੇ ਨਾਇ ਰਤੇ ਸੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਹੋਇਆ ਧਰਮ ਬਹਾ ਲਿਆ।

ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੈ ਵੜਦਾ ਤਾਂ ਕੌਣ ਨਹੀਂ ਸਭ ਸੁਣਿਓ ਰੋਕ ਸਭ ਆਇਆ। ਸਤਿਗੁਰ ਮਿਲੇ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸਤਿਗੁਰ ਜਾਇਆ।

ਸਾੜੀਏ ਨਰਕ ਨਾ ਜਾਈਏ ਜੋ ਪਿੰਡ ਸਬਜ਼ ਦਾ ਦੇਖਾ ਜਿਹਾ ਗੁਆਈਏ ਜੇ ਲੋੜੇ ਚੰਗਾ ਆਪਣਾ ਕਿਰਪਨ ਹੋਣੀ ਸਦਾਈਏ ਜੇ ਜਰਵਾਣਾ ਪਰ ਹਰੇ ਜਰੋ ਇਸ ਕਰਿੰਦੀ ਆਈਏ ਘੋਰੇ ਨਾ ਪ੍ਰੀਏ ਪਾਈਏ।

ਸਜਾਏ ਅੰਦਰ ਝੂਠੇ ਪਾਏ ਪਾਗੀਆਂ ਅੰਦਰ ਫੈ

Maria.

ನಾನು ಕೂಡ ಕಲಿಯಲಾಗುತ್ತಿರಲ್ಲ.

ਦੇ ਸੱਚਾ ਸਾਹਿਬ ਇੱਕ ਦਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਮਲੇ ਸੱਚਾਂ ਨੇ ਸੱਚ ਕਮਾਇਆ ਸਤਿਗੁਰ ਬਣਿਆ ਸੱਚ ਪਾਇਆ ਜਿਨ ਕੇ ਹਿਰਦੈ ਸੱਚ ਵਸਾਇਆ ਮੂਰਖ

बेटा अमरो जी पिताजी, बेटे जिस शख्स नू तू नाल लैके आई है सत श्री चट साखी नाल जुड़ना, इना मैं दस देवा। धन गुरु अमरदास सच्चे पातशाह दा अजोति जो समान दिहाड़ा है, इसलिए गल शुरू की थी। बेटा अमरो जी पिता जी, जिस शख्स नू तू नाल लैके आई है उन्हू बाहर क्यों घलियार दिता है, उन्हू बाहर क्यों खड़िया कर दिता, जा लैके आ, लैके आ। अमरो दे दलीज तो पिता गुरु गुरु अंगद देव जी तक जान तक और वापस आन तक बाबा अमरदास ने अपने मन विच गल बना ली कि मैं मुर्शिद टोलन चलिया हां, कोई त्रिपल्ली गुरु न लभवे, ए भी कर लवा, मुड़ के फिर मझधार विच ही फस जावा। हां जे सच्ची बच्ची अमरो दे कहण ते पे हो गुरु अंगद देव पूरा सूरा गुरु है ना, ता ओ मैनू ना लैके बुलावे, ना लैके। दूजी गल, लंगर दा वेला है, संगतां छक रहियां ने, ते मेरी मर्जी दे मुताबक मैनू भोजन मिल जाए ता मैं समझांगा पूरा सूरा गुरु है, अंतरजामी गुरु है। इनू उर्दू फारसी च कहंदे ने मुर्शिद कामल है। हमरो बीबी आई पिता तो इजाजत लैके मुड़ के गई, आखन लगी पिता अमरदास आप नू बुलाया है, याद कीता है मेरे पिता ने। कोल गए ना अमरदास, हाली गुरु ने बने, अमरदास कोल गए ना तो गुरु अंगद देव जी ने आवाज दे के बुला लिया, अमरदास कैसे आए हो, एदा अंदरला मनशा पूरा हो गया पे ना लेता गुरु अंगद देव जी ने। अमरदास कैसे आए हो, तबीयत ठीक है, बखरीय तमाम है, सब सुख सांद है, बैठो जिथे जगह मिलती है, चूंकि भोजन का वेला है इसलिए भोजन छक लवो, बैठो सुख सांद पूछ ली, आदर ना बिठा दिता। सेवादार लंगर पिया वरतांदा है, गुरु अंगद देव सच्चे पातशाह जी ने उचेचा बुला के आख्या, ओ जो नवा प्राणी आया ना अज ओनू दाल पाती सेवा विच देनी है छकन वास्ते। अमरदास तेरा भोजन आ गया है छको, पर ए अंदर गिटियां गिने, अमरदास बाबा जो कुछ मैं ना नहीं लेंदा क्योंकि बहुती चर्चा बच जाती है, लेना भी नहीं चाहिए, असी ए मीट संबंधी मैं अर्ज कर देवा ना ले हो गया, देखो भुल हो गई मीट संबंधी, असि बिला वजह असमान तक गल पहुंचा छड़ी है, पंथ दो हिस्से तिना हिस्से चौ हिस्से में वंडिया गया है। मैं घर भी देखा पति पत्नियों का तलाक भी हो गया है, इना याद रखो सात संगत जी, एदा मैं ईरानी अर्ज करन लगा, एदा साडे धर्म नाल कोई संबंध नहीं है, ए साडी खुराक है, खुराक है, जिदा मसर खा ले, मूंगी खा ले, गोभी खा ले, आलू खा ले। चलो ए जेड़ा नवा प्राणी आया ना सेवादार जी, इस नू दाल पान देना है, क्योंकि अंदर सोच रहा है मैं कदी खादा नहीं, जो वरत रहा है, जो वरत रहा है मैं कदी खादा नहीं, गुरु अंतरजामी मैं ठणका के वेख लिया, मेरा नां लैके बुलाया होवे तां किवें होवे। गुरु अमरदास कहन लगे इस नू दाल भात सर्व कर दो, दे दो, गल निबड़ गई, रहन लग पै। पर अंतरजामता दी मोहर अमरदास बाबे दे दिल ते लग गई, सात संग जी अब मत्था टेके आपां भी मोहर लगाई, आखो सतनाम। समा लंघदा गया, चाकरी करदे रहे, तिन फिक्र सुनने जी, अमरदास बाबे ने इन्नी कलना कीती है ना बारह वरिया विच, ते बारह ते खिताब लाए ना, वड्याईयां लईयां, जिवें निमाणियां दा मान, नितानियां दा तां, न्योटियां दी ओट, बेवसीलियां दा वसीला, बेपनाहां दी पनाह, नतीरियां दी तिर। एक बड़ी गजब दी बात है, नतीरियां दी धीरज, जिहदा धीरज नहीं ना वधदा किते वी, उह गुरु अमरदास दे दर्शन कर लवे ते उहदी धीरज आ जाएगा। बारह वरे अंदर बहुत कुछ इत्थे चमत्कार होए, लेकिन एक दिन ऐसा होया कि दरिया ब्यासा ते गए, हमेशा दी तरह आस नाल मुड़ के आंदे हुए जुलाए दी खड्डी कोल डिग पए,
ਰਾਤ ਅੰਧੇਰੀ ਸੀ, ਘੁੰਮਣ ਘੇਰੀ ਸੀ, ਰਸਤਾ ਦਿਸਦਾ ਕੋਈ ਨੀ ਸਰ। ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਸੁਣਨਾ ਜੀ, ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਉਹ ਕੀ ਜਾਣ ਹਾਲ ਸਾਡੇ ਵਸਣ ਜੋ ਨਦੀ ਕਿਨਾਰੇ। ਉਹਨਾਂ ਨੂੰ ਕੀ ਪਤਾ ਬਾਬਾ ਖੱਡ ਵਿਚ ਡਿੱਗ ਪਏ, ਖੱਡੀ ਵਿਚ ਡਿੱਗ ਪਏ, ਲੇਕਿਨ ਅਰਦਾਸ ਕੀਤੀ, ਹੇ ਮੁਰਸ਼ਦੇ ਕਾਮਲ, ਪੀਰੇ ਕਾਮਲ, ਗੁਰੂ ਸੱਚਾ ਪਾਤਸ਼ਾਹ ਮੇਰੀ ਇੱਕ ਅਰਜ਼ ਨੇੜੇ ਹੋ ਕੇ ਸੁਣੀ, ਇਹ ਗਾਗਰ ਜਿਹੜੀ ਮੈਂ ਮੁੰਡ ਤੇ ਚਾਈ ਹੈ ਨਾ ਤੇਰੇ ਇਸ਼ਨਾਨ ਵਾਸਤੇ, ਸਰੀਰ ਗਾਗਰ ਦਾ ਜਲ ਸਾਰਾ ਵਗ ਜਾਏ ਤੇ ਵਗ ਜਾਏ, ਪਰ ਇਹਦੇ ਵਿੱਚੋਂ ਇੱਕ ਬੂੰਦ ਵੀ ਨਾ ਗਿਰੇ। ਤੇਰੇ ਵਾਸਤੇ ਜਲ ਲਿਆਂਦਾ ਹੈ ਨਾ, ਇਸ ਗਾਗਰ ਚੋਂ ਇੱਕ ਬੂੰਦ ਵੀ ਨਾ ਡਿੱਗੇ, ਇਹ ਸਰੀਰ ਜਲ ਗਾਗਰ ਦਾ ਜਲ ਵਗ ਜਾਏ ਤੇ ਵਗ ਜਾਏ। ਹੋਇਆ ਕਿ ਸਾਧ ਸੰਗਤ ਜੀ, ਬਾਬਾ ਅਮਰਦਾਸ ਗਾਗਰ ਤੋਂ ਉਜਾਗਰ ਹੋ ਗਏ, ਗਾਗਰ ਤੋਂ ਉਜਾਗਰ ਹੋ ਗਏ। ਸੁਣਨਾ, ਚਾਕਰੀ ਤੋਂ ਠਾਕਰੀ ਪ੍ਰਾਪਤ ਕਰ ਲਈ, ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ, ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ, ਔਰ ਗਾਗਰ ਤੋਂ ਰਮਾਲ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਬਣਾ ਲਿਆ, ਜੋਤੀ ਜੋਤ ਸਮਾਗ। ਇਹ ਮੁਰਸ਼ਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵਹਿੰਦੀ ਪਈ ਸੀ, ਤੇ ਬਾਬਾ ਅਮਰਦਾਸ ਵੀ ਕੋਲੇ ਬੈਠੇ ਸਨ। ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ, ਕਰਦੇ ਕਰਦੇ ਇੱਕ ਜੁਲਾਹਾ ਤੇ ਜੁਲਾਹੀ ਆਏ। ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ, ਸਤਿਗੁਰੂ ਕਹਿਣ, ਵੇਖ ਨਾ ਸਿਰ ਖਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਹੈ ਨਾ। ਕਹਿਣ ਲੱਗੇ, ਅਮਰਦਾਸ ਉਹ ਦੇਖ ਕੀ ਹੋ ਰਿਹਾ? ਆਖਣ ਲੱਗੇ, ਸਤਿਗੁਰੂ ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿੱਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ, ਤੇ ਪਾਣੀ ਵਿੱਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ ਹੋਇਆ ਕੀ ਸੀ? ਕਹਿਣ ਲੱਗੀ, ਜਿਸ ਮੈਂ ਡਿੱਗਿਆ ਤਾਂ ਜੁਲਾਹੇ ਨੇ ਪੁੱਛਿਆ, ਜੁਲਾਹੀਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੀ, ਸੁੱਤਾ ਰਾਹ ਹੋਵੇ ਸੁੱਤਾ ਰਾਹ, ਇਹ ਅਮਰੂ ਨਥਾਵਾਂ ਹੋਣਾ ਜਿਹੜਾ ਕੁੜਮਾ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ ਪਰ ਬੋਲਣਾ ਚਾਹੀਦਾ ਸੋਚ ਕੇ, ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਜ਼ਰਾ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਕਹਿਣ ਲੱਗੇ, ਇਸ ਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਘਾੜ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸ ਨੇ ਆਖਿਆ, ਜੇ ਅਮਰੂ ਬੇਨਵਾ ਹੋਗਾ, ਪੜਾ ਜੋ ਭਟਕਤਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਲਿਖਣ ਵਾਲੇ ਕਹਿੰਦੇ ਨੇ, ਅੱਬਲ ਤਾਂ ਬੋਲੀ ਮਾਰੋ ਨਾ, ਜੇ ਮਾਰੋ ਤਾਂ ਐਸੀ ਮਾਰੋ ਭੇ ਅਗਲਾ ਯਾਦ ਕਰੇ। ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਵੂਡਸ ਹੀਲ ਬਟ ਨਾਟ ਇਲ ਵਰਡਸ। ਬੋਲੀ ਦੇ ਕਾਓ ਸਦਾ ਅੱਲੇ ਹੀ ਰਹਿੰਦੇ ਨੇ, ਸਦਾ ਅੱਲੇ ਹੀ ਰਹਿੰਦੇ ਨੇ, ਜ਼ਖਮ ਤੇ ਭਰ ਜਾਂਦੇ ਨੇ, ਪਰ ਬੋਲੀ ਦਾ ਕੀਤਾ ਹੋਇਆ ਘਾਓ ਸਦਾ ਰਿਸਦਾ ਰਿਸਦਾ ਰਿਸਦਾ ਰਹਿੰਦਾ ਹੈ।
ਅਮਰਦਾਸ ਕਹਿਣ ਲੱਗੇ ਬੋਲੀ ਮਾਰਦੀ ਕਹਿਣ ਲੱਗੀ ਆ ਜੇ ਅਮਰੂ ਬੇਨਵਾ ਹੋਗਾ ਪੜਾ ਜੋ ਭਟਕਦਾ ਫਿਰਤਾ ਨਕਬ ਹੂੰ ਚੈਨ ਪਾਤਾ ਹੈ ਬਕਾਰਾ ਹੋ ਤੋ ਐਸਾ ਹੋ ਕਹਿੰਦੇ ਤੁਸੀਂ ਫਿਰ ਕੀ ਕਿਹਾ ਕਹਿੰਦੇ ਮੈਂ ਕਿਹਾ ਅਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ ਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ ਲਿਖਾਰੀ ਕਹਿੰਦਾ ਐਨ ਉਸੇ ਵੇਲੇ ਚੱਲ ਖਿਲਰ ਗਿਆ ਉਸਨੇ ਬੋਲੀ ਮਾਰੀ ਬੜੀ ਸਖਤ ਇਹਨਾਂ ਜਵਾਬ ਨੇ ਇਸ਼ਾਰਾ ਬੜਾ ਗਜ਼ਬਦਾ ਕੀਤਾ ਜੀ ਆਹ ਹਾਲ ਹੋ ਗਿਆ ਸਤਿਗੁਰ ਕਹਿਣ ਲੱਗੇ ਨਰਦ ਪੁੱਗ ਗਈ ਹੈ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਨਰਦ ਪੁੱਗ ਗਈ ਹੈ ਏਦਾਂ ਦੀ ਗੱਲ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਕਰ ਦਿੱਤੀ ਬਾਬਾ ਨਾਭ ਕਮਲ ਜੀ ਦੇ ਵੱਡੇ ਵਡੇਰੇ ਮੁਰਸ਼ਦੇ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਹਾਲਾਂਕਿ ਉਹ ਬੜੀ ਪੁੱਜੀ ਹੋਈ ਸ਼ਖਸੀਅਤ ਸਨ ਮਤਲਬ ਉਹਨਾਂ ਦੀ ਪ੍ਰਵਾਸ ਨਾ ਸਖੋਪਤ ਤੁਰਿਆ ਤੋਂ ਵੀ ਉੱਪਰ ਅਵਸਥਾ ਪਹੁੰਚੀ ਹੋਈ ਰੱਬ ਨਾਲ ਇੱਕਮਿਕ ਹੋਏ ਹੋਏ ਉਹ ਜੱਗ ਨਾਲ ਤੋੜ ਕੇ ਰੱਬ ਨਾਲ ਇੱਕਮਿਕ ਹੋਏ ਪਏ ਪਰ ਪਤਾ ਕਿਸੇ ਨੂੰ ਨਹੀਂ ਸੀ ਉੱਥੇ ਹੀ ਰਹਿੰਦੇ ਸੀ ਨਾ ਰਹਿਪੇ ਰਹਿ ਲਏ ਝਿੰਗੜੀ ਰਹਿ ਲਏ ਨੇੜੇ ਤੇੜੇ ਚਲੇ ਗਏ ਹੋਰ ਚਲੇ ਗਏ ਤੇ ਪਤਾ ਨਹੀਂ ਸੀ ਲੇਕਿਨ ਇੱਕ ਦਿਨ ਐਸੀ ਬਾਤ ਹੋਈ ਭਾਈ ਜਵਾਹਰ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਕਿ ਕਿਤੇ ਉਹ ਲੱਭ ਪਏ ਤੇ ਮੇਰੇ ਕੋਲ ਜਿਹੜੀਆਂ ਰੱਬੀ ਖਜ਼ਾਨੇ ਦੀਆਂ ਚਾਬੀਆਂ ਹੈ ਨਾ ਮੈਂ ਦਾਤਾ ਸਾਰੀਆਂ ਉਹਨਾਂ ਨੂੰ ਦੇ ਦਵਾਂ ਉਹਦੀ ਝੋਲੀ ਵਿੱਚ ਪਾ ਦਵਾਂ ਕਿਹਦੀ ਗੱਲ ਹੈ ਜੀ ਇਹਨਾਂ ਦੀ ਗੱਲ ਹੈ ਰਾਜਾ ਸਾਹਿਬ ਜੀ ਦੀ ਨਾਭ ਕਮਲ ਜੀ ਇਹ ਕਦੋਂ ਦੀ ਗੱਲ ਹੈ ਜਦੋਂ ਮਹੰਤ ਗੰਗਾ ਰਾਮ ਨੂੰ ਜਾ ਕੇ ਬੂਟਾ ਸਿੰਘ ਨੇ ਬੇਨਤੀ ਕੀਤੀ ਜੀ ਸਾਡੇ ਵੀ ਇੱਥੇ ਚਰਨ ਪਾਓ ਮਹੰਤ ਗੰਗਾ ਰਾਮ ਦਾ ਇਹ ਬੜਾ ਨਾਮ ਆਪਣੀ ਸੰਤ ਮੰਡਲੀ ਨੂੰ ਲੈ ਕੇ ਹਾਂ ਕਰਕੇ ਆ ਗਏ ਜੀ ਇਧਰੋਂ ਪਿੰਡ ਵਾਲਿਆਂ ਨੇ ਬੜਾ ਹੀ ਸਤਿਕਾਰ ਕੀਤਾ ਬਹੁਤ ਸਤਿਕਾਰ ਦਿੱਤਾ ਆਦਰ ਦਿੱਤਾ ਬੜਾ ਉਹਨਾਂ ਦੇ ਘੋੜੇ ਸੰਭਾਲੇ ਉਹਨਾਂ ਦੇ ਊਠ ਸੰਭਾਲੇ ਉਹਨਾਂ ਦੇ ਗੱਡੇ ਸੰਭਾਲੇ ਔਰ ਸਾਰਿਆਂ ਨੂੰ ਨਿਹਾਰੀਆਂ ਦਿੱਤੀਆਂ ਤੇ ਬੜੀ ਪਿੰਡ ਵਿਚ ਰੌਣਕ ਜਿਵੇਂ ਬਹੁਤ ਵੱਡੀ ਜੰਝ ਆਵੇ ਨਾ ਉਹਦਾ ਸਵਾਗਤ ਕਰੀਦਾ ਏਦਾਂ ਸੰਤ ਮੰਡੀ ਦਾ ਪਿੰਡ ਵਾਲਿਆਂ ਨੇ ਝਿੰਗੜਾ ਵਾਲਿਆਂ ਨੇ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਵੇਖਿਆ ਇੱਕ ਬੱਚਾ ਵਿਚ 15 ਕੁ ਵਰਿਆਂ ਦਾ ਬੜਾ ਜਲਵਾ ਨਮਾ ਹੈ ਉਹਦੀ ਸ਼ਕਲੋ ਸੂਰਤ ਤੋਂ ਰੁਸ਼ਨਾਈ ਨਿਕਲਦੀ ਹੈ ਕਿਰਨਾਂ ਨਿਕਲਦੀਆਂ ਨੇ ਦੋ ਕੁ ਦਿਨਾਂ ਵਿਚ ਪਿੰਡਾਂ ਦੇ ਬੰਦਿਆਂ ਨੇ ਬੀਬੀਆਂ ਨੇ ਦੇਖ ਲਿਆ ਕਿ ਇਹ ਜਿਹੜਾ 15 ਕੁ ਵਰਿਆਂ ਦਾ ਮੁੰਡਾ ਹੈ ਨਾ ਇਹ ਸਾਡੇ ਝਿੰਗੜਾਂ ਦਾ ਅਸਲੀ ਵਾਲੀ ਵਾਰਸ ਇਹ ਹੀ ਹੈ ਪਿੰਡ ਵਿਚ ਵਿਚਰਦਿਆਂ ਸਹਿਜ ਪਾਠ ਰੱਖ ਲੈ ਕਥਾ ਕੀਰਤਨ ਹੋਣ ਲੱਗ ਪਿਆ ਔਰ ਬੜਾ ਹੀ ਆਨੰਦ ਬਣ ਗਿਆ ਤੇ ਉਧਰ ਭਾਈ ਜਵਾਹਰ ਸਿੰਘ ਸਾਹਿਬ ਜੀ ਇਹ ਸੋਚਣ ਕਿ ਮੁੰਡਾ ਕਦੋਂ ਮੈਨੂੰ ਮਿਲੇ ਤੇ ਮੈਂ ਉਹਨੂੰ ਖਿੱਚ ਲਵਾਂ ਪ੍ਰਸ਼ਾਦਾ ਛਕਣ ਗਏ ਭਾਈ ਬੂਟਾ ਸਿੰਘ ਨੇ ਸਾਰੀ ਸੰਤ ਮੰਡਲੀ ਦਾ ਲੰਗਰ ਕੀਤਾ ਪ੍ਰਸ਼ਾਦ ਛਕਾਇਆ ਹੋਰ ਜਿਹੜੇ ਪਿੰਡ ਦੇ ਵੀ ਸੀਗੇ ਉਹਨਾਂ ਨੂੰ ਵੀ ਛਕਾਇਆ ਗਦ ਗਦ ਹੋ ਗਏ ਸਾਰੇ ਜਦੋਂ ਸੰਤ ਮੰਡਲੀ ਵਾਪਸ ਆ ਰਹੀ ਸੀ ਨਾ ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਸ ਬੱਚੇ ਨੂੰ ਖਿੱਚ ਲਿਆ ਆਪਣੇ ਵੱਲ ਕਰ ਲਿਆ ਆਖਣ ਲੱਗੇ ਬੱਚਾ ਕਿੱਥੇ ਸੰਤ ਮੰਡਲੀ ਨਾਲ ਫਿਰਦਾ ਪਿਆ ਆ ਮੇਰੇ ਨਾਲ ਆਪਣੇ ਕੋਲ ਲੈ ਗਿਆ ਨਾ ਔਰ ਜਾਂਦਿਆਂ ਆਪਣੇ ਆਸਣ ਤੇ ਬਿਠਾ ਦਿੱਤਾ ਸਾਸਨ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ 15 ਵਰੇ ਦੇ ਇਸ ਬੱਚੇ ਨੂੰ ਆਪਣੇ ਆਸਣ ਤੇ ਬਿਠਾ ਦਿੱਤਾ ਉਠਾਲ ਕੇ ਫਿਰ ਜੱਫੀ ਪਾ ਲਈ ਜੱਫੀ ਵੀ ਏਦਾਂ ਦੀ ਪਾਈ ਮੈਨੂੰ ਮਾਫ਼ ਕਰ ਦੇਣਾ ਮੈਂ ਮਿਸਾਲ ਦੇਣ ਲੱਗਾ ਬੜੀ ਗਜ਼ਬ ਦੀ ਮਿਸਾਲ ਹੈ ਜੱਫੀ ਇੰਜ ਘੁੱਟ ਕੇ ਪਾਈ ਜਿਵੇਂ ਗੁਰੂ ਅੰਗਦ ਦੇਵ ਨੂੰ ਲਹਿਣਾ ਜੀ ਨੂੰ ਭਾਈ ਲਹਿਣਾ ਜੀ ਨੂੰ ਬਾਬੇ ਨਾਨਕ ਨੇ ਉਹ ਉਜਾੜਾਂ ਵਿੱਚ ਜੰਗਲਾਂ ਵਿੱਚ ਜੱਫੀ ਪਾ ਕੇ ਸਾਹਾਂ ਦੀ ਸਾਂਝ ਪੈਦਾ ਕੀਤੀ ਦਿਲ ਦੀ ਧੜਕਣ ਪੈਦਾ ਕਰ ਲਈ ਸਾਂਝ ਬਣਾ ਲਈ ਤੇ ਨਾਲੇ ਸਵਾਲ ਕਰ ਦਿੱਤਾ ਲੈਣਿਆ ਤੂੰ ਪਿੱਛੇ ਨੂੰ ਮੁੜਿਆ ਨਹੀਂ ਗਿਆ ਕਿਉਂ ਨਹੀਂ ਆਖਣ ਲੱਗਾ ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਤੇ ਅੰਤਰਜਾਮੀ ਹੋ ਨਾਨਾ ਮੈਂ ਪਿੱਛੇ ਨੂੰ ਮਾਇਆ ਵੀ ਛਿੱਦੀ ਪਿੱਛੇ ਨੂੰ ਮੋਹਰਾਂ ਵੀ ਸੁੱਟੀਆਂ ਪਿੱਛੇ ਨੂੰ ਰੁਪਇਆ ਪੈਸਾ ਵੀ ਸੁੱਟਿਆ ਜਿਹੜੇ ਕੋਈ ਨਹੀਂ ਮੁੜੇ ਉਹਨਾਂ ਪਿੱਛੇ ਮੈਂ ਕੁੱਤੇ ਲਾ ਦਿੱਤੇ
ਕੁਤਕਾ ਵੀ ਚਲਾ ਦਿੱਤਾ ਪਰ ਤੂੰ ਨਹੀਂ ਮੁੜਿਓ ਪਿੱਛੇ ਨੂੰ ਹੱਥ ਜੋੜ ਕੇ ਲੈਣਾ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਜਿਹਨਾਂ ਦਾ ਪਿੱਛੇ ਕੋਈ ਸੀ ਜਿਹਨਾਂ ਦਾ ਪਿੱਛੇ ਕੋਈ ਠਿਕਾਣਾ ਸੀ ਜਿਹਨਾਂ ਦਾ ਪਿੱਛੇ ਕੋਈ ਮਸਕਨ ਸੀ ਜਿਹਨਾਂ ਦਾ ਕੋਈ ਘਰ ਘਾਟ ਸੀ ਜਿਹਨਾਂ ਦਾ ਕੋਈ ਥਾਂ ਦਿੱਤਾ ਸੀ ਉਹ ਸਾਰੇ ਮੁੜ ਗਏ ਪਰ ਜਿਹਦਾ ਥਾਂ ਦਿੱਤਾ ਤੂੰ ਹੋਵੇ ਉਹ ਕਿੱਥੇ ਨੂੰ ਮੁੜ ਜਾਏ ਜੀ ਸਾਸੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਲੈਣਿਆ ਆ ਬਗਲਗੀਰ ਹੋਈਏ ਸਾਹ ਸਾਂਝੇ ਕੀਤੇ ਦਿਲ ਦੀ ਧੜਕਣ ਸਾਂਝੀ ਕੀਤੀ ਜਾਪ ਦਾ ਵਟਾਂਦਰਾ ਕੀਤਾ ਤੇ ਨਾਲੇ ਕਹਿਣ ਲੱਗੇ ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਘਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ ਰੱਬ ਨੇ ਬੜੀ ਕਿਰਪਾ ਕੀਤੀ ਖੁਦਾਵੰਦ ਕੀ ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ ਉਹ ਤੇਰੇ ਵਿੱਚ ਇੰਸਪਾਇਰ ਕਰਦਾ ਤੂੰ ਤੇ ਮੈਂ ਇੱਕ ਹੋ ਗਏ ਹਾਂ ਛੇ ਸੁਣਨਾ ਜੀ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਭਾਈ ਲੈਣੇ ਜੀ ਨੂੰ ਇਸ਼ਕ ਕੀ ਭੱਟੀ ਮੈਂ ਬਾਬਾ ਨਾਨਕ ਦੇਵ ਜੀ ਨੇ ਲੈਣੇ ਨੂੰ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ ਲਹਿਣੇ ਸੇ ਅੰਗਦ ਕੀਆ ਔਰ ਅੰਗਦ ਸੇ ਅੱਲਾ ਕਰ ਦਿਆ ਏਦਾਂ ਹੀ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਵਾਸਤੇ ਅਦਾਬੋ ਅਲਕਾਬ ਤੇ ਬੜੇ ਚਾਹੀਦੇ ਨੇ ਪਰ ਇਤਿਹਾਸ ਚ ਭਾਈ ਸਾਹਿਬ ਹੀ ਲਿਖਿਆ ਭਾਈ ਸਾਹਿਬ ਜੀ ਨੇ ਗਲਵਕੜੀ ਵਿਚ ਲੈ ਲਿਆ ਰਾਜਾ ਸਾਹਿਬ ਨੂੰ ਨਾਭ ਕਮਲ ਜੀ ਨੂੰ ਬਸ ਇਕ ਮਿਕ ਹੋ ਗਏ ਕਹਿਣ ਲੱਗੇ ਗੱਦੀਆਂ ਸੰਭਾਲੋ ਆ ਚਾਬੀਆਂ ਸੰਭਾਲੋ ਆ ਖਜ਼ਾਨਾ ਸੰਭਾਲੋ ਤੇ ਉਧਰ ਮਹੰਤ ਨੂੰ ਵੀ ਪਤਾ ਲੱਗ ਗਿਆ ਵੀ ਇਹ ਜਿਹੜਾ ਜਵਾਨ ਪੁੱਤਰ ਸੀਗਾ ਨਾ ਬੇਟਾ ਸੀ ਮੇਰਾ ਚੇਲੇ ਬੇਟੇ ਹੀ ਹੁੰਦੇ ਨੇ ਇਹ ਤਾਂ ਹੁਣ ਨਿਕਲ ਗਿਆ ਆਤਮ ਹੁਣ ਨਹੀਂ ਆਏਗਾ ਭਾਈ ਜਵਾਹਰ ਸਿੰਘ ਸਾਹਿਬ ਦੀ ਕਰਨੀ ਬਹੁਤ ਵੱਡੀ ਕਰਨੀ ਨਾਲ ਹੀ ਹਰ ਜਗ੍ਹਾ ਅਸਰ ਪੈਂਦਾ ਸਾਧ ਸੰਗਤ ਜੀ ਜਿੰਨੀ ਵਧੀਆ ਕਰਨੀ ਓਨਾ ਵਧੀਆ ਅਸਰ ਤੇ ਜਿੰਨੀ ਘਟੀਆ ਕਰਨੀ ਓਨੀ ਦੂਜਾ ਫਿਲਮ ਦੀ ਬਲੈਂਸ ਇਸ ਲਈ ਅੱਛੇ ਪੀਰ ਨੇ ਪੂਰੇ ਗੂਰੇ ਸੂਰੇ ਵਰਿਆਮ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਗਲਵਕੜੀ ਪਾਤੀ ਤੇ ਆਪਣੀ ਗੱਦੀ ਦੇ ਦਿੱਤੀ ਆਪਣੇ ਆਸਣ ਤੇ ਬਿਠਾ ਲਿਆ ਸਤਿਕਾਰ ਕੀਤਾ ਪਰ ਨਾਲ ਹੀ ਇਹ ਗੱਦੀ ਵੀ ਦੇ ਦਿੱਤੀ ਬਸ ਇਹਨਾਂ ਕੋਲ ਵਿਚਰਦਿਆਂ ਇੰਨੀਆਂ ਧੁੰਮਾਂ ਪੈ ਗਈਆਂ ਬੇਅੰਤ ਬੇਅੰਤ ਵਰ ਦਿੱਤੇ ਬੜਿਆਂ ਬੜਿਆਂ ਦੇ ਉਜੜੇ ਘਰ ਵਸਾਏ ਬੜਿਆਂ ਬੜਿਆਂ ਵਾਸਤੇ ਖੂਬ ਪਿਆਸਿਆਂ ਵਾਸਤੇ ਲਵਾ ਦਿੱਤੇ ਤੇ ਇੱਕ ਦਿਨ ਫਿਰ ਰਾਜਾ ਸਾਹਿਬ ਜੀ ਨੇ ਨਾ ਬੜੀ ਪ੍ਰਸੰਨਤਾ ਵਿਚ ਆ ਕੇ ਬੜੀ ਖੁਸ਼ੀ ਵਿਚ ਆ ਕੇ ਆਪਣੇ ਮੁਰਸ਼ਦੇ ਕਾਮਲ ਵਾਸਤੇ ਆਪਣੇ ਪੀਰ ਵਾਸਤੇ ਪੂਰੇ ਉਸਤਾਦ ਵਾਸਤੇ ਪੂਰੇ ਗੁਰੂ ਲਈ ਦੋ ਚਾਰ ਕਬਿੱਤ ਉਚਾਰਨ ਕੀਤੇ ਦੋ ਚਾਰ ਸਵੱਈਏ ਉਚਾਰਨ ਕੀਤੇ